0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
0: 94.7 FM Radio Sursangam. Har hafte 20 ghante suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. Radiosursangam.ca. Phone 403-585-0910. Radio Sursangam.
2: The following program speaks to the South Asian community. Uniting the world for your listening pleasure at Fairchild Radio. The multicultural spirit of Calgary. CHKF 94.7 FM.
0: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ

0: ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-950-0060
1: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
2: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
3: ਤੁਹਾਡੇ ਘਰ ਦੇ ਫਰਨੀਚਰ ਦੀਆਂ ਸਭ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਬ੍ਰਿਕ ਕਲੀਅਰੈਂਸ ਸੈਂਟਰ ਮੈਟਰਸ ਸੋਫਾ ਸੈੱਟ ਅਪਲਾਈਐਂਸਿਸ ਇਲੈਕਟ੍ਰੋਨਿਕਸ ਤੇ ਹੋਮ ਡੈਕੋਰ ਦੀਆਂ ਜਾਨਦਾਰ ਵੈਰਾਈਟੀਆਂ ਤੇ ਸ਼ਾਨਦਾਰ ਡੀਲਾਂ ਜੇਕਰ ਤੁਸੀਂ ਵੀ ਆਪਣੇ ਸੋਹਣੇ ਘਰ ਨੂੰ ਚਾਰ ਚੰਨ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕੈਲਗਰੀ ਸਾਊਥਰਿਜ ਵਿੱਚ ਪੈਂਦੇ ਬ੍ਰਿਕ ਕਲੀਅਰੈਂਸ ਸੈਂਟਰ ਤੇ ਪਹੁੰਚੋ ਇਹਨਾਂ ਦੀਆਂ ਡਿਟੇਲਸ ਹਰ ਹਫਤੇ ਸਾਂਝਾ ਟਾਈਮਜ਼ ਅਖਬਾਰ ਦੇ ਵਿੱਚ ਛਪਦੀਆਂ ਨੇ ਪਤਾ ਹੈ 3451 ਸਨਰਿਜ ਵੇ ਨਾਰਥ ਈਸਟ ਕੈਲਗਰੀ ਫੋਨ ਨੰਬਰ 403-726-6200 403-726-6200
1: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
4: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
4: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
4: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
1: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ
4: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
5: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
4: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
5: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
4: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
6: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
7: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
6: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445
8: ਓਹੋ ਅੱਜ ਫੇਰ ਨੀ ਲੋਡ ਮਿਲਿਆ
9: ਕੀ ਹੋਇਆ
8: ਬਸ

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ।

0: ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਪਰ ਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਕਾਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੂਜਾ 5878732108 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
1: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
2: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
1: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
0: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
2: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
3: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
2: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
3: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
3: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
3: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868
5: ਫਲਾਈਟ ਬਹੁਤ ਲੇਟ ਹੋ ਗਈ ਖਾਣ ਲਈ ਬਰਗਰ ਲੈ ਲਈਏ
6: ਨਾ ਜੀ ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ
5: ਮਾੜੇ ਨਖਰੇ ਨਾ ਕਰੋ ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ
6: ਓਹੋ ਤੁਹਾਨੂੰ ਨਹੀਂ ਕਸ਼ਟ ਦੇਣਾ ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਜੋ 24 ਘੰਟੇ ਖੁੱਲੇ ਹੁੰਦੇ ਨੇ
5: ਸਮੋਸਾ ਹਾਊਸ ਇੰਡੀਅਨ ਕੁਜ਼ੀਨ ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ ਲੰਚ ਐਂਡ ਡਿਨਰ ਵਿੱਚ ਪੂਰੀਆਂ ਛੋਲੇ ਭਟੂਰੇ ਫਿਸ਼ ਟਿੱਕਾ ਚਾਈਨੀਜ਼ ਇੰਡੀਅਨ ਫੂਡ ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ ਇੰਡੀਅਨ ਕੌਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਓਪਨ 24 ਆਵਰਸ ਯੂਨਿਟ 2154-43-10-104 ਐਵੇਨਿਊ ਨਾਰਥ ਈਸਟ ਕੈਲਗਰੀ ਕਾਲ 403-460-6661 4036161-6161
7: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਮਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਮਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ

0: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਨਸ ਡਰਾਈਵ
0: ਦੂਜੀ ਲੋਕੇਸ਼ਨ 117-7771-80 ਐਵੇਨਿਊ
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222 ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਹਨਾਂ ਹੀ ਨਹੀਂ ਇਹਨਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ

ਰੇਡੀਓ ਸਰਸੰਗਮ 94.7 FM ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ। ਸਵਾਗਤ ਆਪ ਸਭ ਸਰੋਤਿਆਂ ਦਾ। ਹੁਣ ਤੋਂ ਲੈ ਕੇ 10 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਹਮੇਸ਼ਾ ਇਸ ਤਰ੍ਹਾਂ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਅਸੀਂ ਗੱਲਬਾਤ ਕਰਾਂਗੇ। ਥੋੜ੍ਹੀ ਜਿਹੀ ਮੌਸਮ ਦੀ ਗੱਲ ਕਰ ਲਈਏ। ਇਸ ਵੇਲੇ 8 ਡਿਗਰੀ ਸੈਲਸੀਅਸ। ਅੱਜ ਸਵੇਰ ਤੋਂ ਹੀ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਬੱਦਲਵਾਈ ਅਤੇ ਧੁੱਪ ਵਾਲਾ ਮਾਹੌਲ, ਕਿਤੇ ਕਿਤੇ ਹਲਕੀਆਂ ਫੁਲਕੀਆਂ ਕਣੀਆਂ ਵੀ ਪਈਆਂ ਨੇ। ਜੇ ਅਸੀਂ ਆਉਣ ਵਾਲੇ ਦਿਨਾਂ ਦੀ ਗੱਲ ਕਰੀਏ ਤਾਂ ਕੱਲ੍ਹ ਨੂੰ 17 ਡਿਗਰੀ, ਉਸ ਤੋਂ ਅਗਲੇ ਦਿਨ 20 ਡਿਗਰੀ, ਫਿਰ ਉਸ ਤੋਂ ਅਗਲੇ ਦਿਨ 20 ਅਤੇ ਫਿਰ 19 ਡਿਗਰੀ ਸੈਲਸੀਅਸ। ਵੀਕਐਂਡ 'ਤੇ ਮੌਸਮ ਸੋਹਣਾ ਸਾਫ਼ ਸੁਥਰਾ ਰਹਿਣ ਦੀ ਸੰਭਾਵਨਾ ਹੈ ਜੀ। ਅੱਜ ਦੇ ਇਸ ਪ੍ਰੋਗਰਾਮ ਵਿੱਚ ਜਤਿੰਦਰ ਪੰਨੂ ਜੀ ਨਾਲ ਅਸੀਂ ਗੱਲਬਾਤ ਜਿਹੜੀ ਪੇਸ਼ ਕਰਨੀ ਆ ਉਸ ਵਿੱਚ ਪੰਜਾਬ ਦੇ, ਭਾਰਤ ਦੇ ਅਤੇ ਕੁਛ ਹੋਰ ਚੋਣਵੇਂ ਮੁੱਦੇ ਹੋਣਗੇ ਜੀ। ਪ੍ਰੋਗਰਾਮ ਦੇ ਸਪੋਂਸਰ ਹਨ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਅਲਬਰਟਾ ਵਿੱਚ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਲੈਣੀ ਹੋਵੇ ਬਲਕਿ ਬੈਸਟ ਰੇਟ ਦੇਣ ਦਾ ਆਪ ਜੀ ਨੂੰ ਵਾਅਦਾ ਕਰਦੇ ਨੇ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ, ਜਿਨ੍ਹਾਂ ਦਾ ਫੋਨ ਨੰਬਰ ਹੈ 587-832-1208 5878-3212-08 ਸੋਨਿਕ ਇੰਸ਼ੋਰੈਂਸ। ਵਾਈ ਵਾਈ ਸੀ ਹੋਮ ਕੇਅਰ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਆਪ ਜੀ ਨੂੰ ਸੇਵਾਵਾਂ ਦੇਣਗੇ। ਵਾਈ ਵਾਈ ਸੀ ਹੋਮ ਕੇਅਰ ਵਾਲੇ ਬਿੱਲ ਸਿੱਧਾ ਸਰਕਾਰ ਨੂੰ ਭੇਜਣਗੇ ਅਤੇ ਪੰਜਾਬੀ, ਹਿੰਦੀ, ਉਰਦੂ ਦੇ ਵਿੱਚ ਸੇਵਾਵਾਂ ਤੁਸੀਂ ਆਪਣੇ ਬਜ਼ੁਰਗਾਂ ਵਾਸਤੇ ਲੈ ਸਕਦੇ ਹੋ। ਵਾਈ ਵਾਈ ਸੀ ਹੋਮ ਕੇਅਰ, ਵੀਰਪਾਲ ਕੌਰ ਹੋਰਾਂ ਦਾ ਫੋਨ ਨੰਬਰ 8527600983 8257600983। ਮਰਸੀਡੀਜ਼ ਬੈਂਸ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਜੋ ਕਿ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ। ਤੁਸੀਂ ਅਗਰ ਵਧੀਆ ਡੀਲ ਵੀ ਲੈਣਾ ਚਾਹੁੰਦੇ ਹੋ ਤਾਂ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਲਓ 403-903-6757। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ ਅਤੇ ਸੁਪਰ ਵੀਜ਼ਾ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ। ਫੋਨ ਨੰਬਰ ਹੈ 403-404-3500 ਪੰਜਾਬ ਇੰਸ਼ੋਰੈਂਸ। ਮਦਰ ਇੰਡੀਆ ਰੈਸਟੋਰੈਂਟ ਨਾਰਥ ਈਸਟ ਕੈਲਗਰੀ ਦੇ ਸਿਟੀ ਸਕੇਪ ਲੈਂਡਿੰਗ ਦੇ ਵਿੱਚ ਹੈ ਜੀ, ਜੋ 24 ਘੰਟੇ 7 ਦਿਨ ਖੁੱਲ੍ਹਦਾ। ਤੁਸੀਂ ਪਰਿਵਾਰ ਨਾਲ ਬੈਠ ਕੇ ਖਾਣਾ ਖਾਣ ਜਾਣਾ ਹੋਵੇ ਤਾਂ ਬਹੁਤ ਵਧੀਆ ਸਿਟਿੰਗ ਮਦਰ ਇੰਡੀਆ ਰੈਸਟੋਰੈਂਟ ਅਤੇ ਦੇਸੀ ਘਿਓ ਵਿੱਚ ਬਣੀਆਂ ਦਾਲਾਂ ਸਬਜ਼ੀਆਂ ਆਪ ਜੀ ਨੂੰ ਮਿਲਣਗੀਆਂ, ਵੈੱਜ ਨੌਨ ਵੈੱਜ ਸਾਰਾ ਕੁਛ ਮਿਲੇਗਾ। ਫੋਨ ਨੰਬਰ ਔਡਰ ਕਰਨ ਲਈ ਜਾਂ ਕਿਸੇ ਹੋਰ ਸਲਾਹ ਲਈ ਜਾਂ ਕੇਟਰਿੰਗ ਕਰਵਾਉਣ ਲਈ 403-464-6161 403-461-6161। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ ਨਾਰਥ ਈਸਟ ਕੈਲਗਰੀ ਦੇ, ਜਿੱਥੋਂ ਤੁਸੀਂ ਸਿਰਫ $7 ਵਿੱਚ ਪਾਸਪੋਰਟ ਫੋਟੋ ਬਣਵਾ ਸਕਦੇ ਹੋ। ਪਿਕਸਲ ਫੋਟੋ ਸਟੂਡੀਓ ਔਰ ਜਿੱਥੋਂ ਤੁਸੀਂ ਫੈਮਿਲੀ ਫੋਟੋ ਅਤੇ ਬੱਚਿਆਂ ਦੀਆਂ ਫੋਟੋ ਵੀ ਬਹੁਤ ਗੁੱਡ ਕੁਆਲਿਟੀ ਦੇ ਵਿੱਚ ਲੈ ਸਕਦੇ ਹੋ ਜੀ। ਪ੍ਰਿੰਟ ਵੀ ਕਰ ਦੇਣਗੇ ਫੋਟੋਆਂ ਆਪ ਜੀ ਨੂੰ, ਅਤੇ ਜੇ ਕੋਈ ਇਵੈਂਟ ਹੈ ਤੁਹਾਡੀ ਉਹ ਵੀ ਕਵਰ ਕਰ ਦੇਣਗੇ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ, $7 ਦੇ ਵਿੱਚ ਪਾਸਪੋਰਟ ਫੋਟੋ। ਰੇਡੀਓ ਸਰਸੰਗਮ 94.7 FM ਤੇ ਸਮਾਂ ਹੋ ਗਿਆ ਜੀ ਕਿ ਗੱਲਬਾਤ ਸ਼ੁਰੂ ਕਰੀਏ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ। ਪੰਨੂ ਸਾਹਿਬ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ।

0: ਜੀ ਸ਼ੁਕਰੀਆ ਕੁਲਦੀਪ ਜੀ, ਸਤਿ ਸ੍ਰੀ ਅਕਾਲ।
1: ਪਨ ਸਾਹਿਬ, ਜਿਹੜੀਆਂ ਚੋਣਾਂ ਚੱਲ ਰਹੀਆਂ ਪੰਜਾਬ 'ਚ, ਚੋਣਾਂ ਦਾ ਅਮਲ ਜਿਹੜਾ ਚੱਲ ਰਿਹਾ, ਇਹਦੇ ਸਾਨੂੰ ਇੱਕ ਦੋ ਦਿਨ ਹੋ ਗਏ ਅਪਡੇਟ ਅਸੀਂ ਦੇ ਰਹੇ ਹਾਂ ਸੁਣਨ ਵਾਲਿਆਂ ਨੂੰ। ਰੌਲਾ ਰੱਪਾ ਜਾਰੀ ਆ ਅਜੇ, ਅਤੇ ਇਹ ਵੀ ਖਬਰ ਆ ਰਹੀ ਕਿ ਕੁਛ ਉਮੀਦਵਾਰ ਜਿਹੜੇ ਨੇ, ਕਿਉਂਕਿ ਉਮੀਦਵਾਰ ਬਹੁਤ ਹੁੰਦੇ ਨੇ, ਬਿਨਾਂ ਮੁਕਾਬਲਾ ਵੀ ਜੇਤੂ ਕਰਾਰ ਦਿੱਤੇ ਗਏ ਨੇ, ਅਤੇ ਚਰਚਾ ਜਿਹੜੀ ਸਭ ਤੋਂ ਵੱਧ ਉਹ ਹੈ ਕਿ ਖੁੱਡੀਆਂ ਹਰਮੀ ਜਿਹੜੇ ਗੁਰਮੀਤ ਸਿੰਘ ਖੁੱਡੀਆਂ ਅਤੇ ਮਨੀਸ਼ ਸਿਸੋਦੀਆ ਦੇ ਵਿਚਾਲੇ ਕੁਛ ਆਪਸੀ ਤਕਰਾਰ ਹੋਇਆ ਲਫ਼ਜ਼ਾਂ ਦੇ ਵਿੱਚ, ਉਹ ਕੀ ਹੋਇਆ ਅਤੇ ਵੈਸੇ ਕੀ ਚੱਲ ਰਿਹਾ ਚੋਣਾਂ 'ਚ, ਉਹ ਦੱਸੋ।
0: ਉਹ ਟਿਕਟਾਂ ਦੇ ਸਵਾਲ 'ਤੇ ਰੌਲਾ ਬਹੁਤਾ ਰੌਲਾ ਬਠਿੰਡੇ ਸ਼ਹਿਰ ਤੋਂ ਆ। ਉੱਥੇ ਜਿਹੜਾ MLA ਜਗਰੂਪ ਸਿੰਘ ਹੈ, ਉਹਦਾ ਅਤੇ ਖੁੱਡੀਆਂ ਦਾ ਕੁਛ ਮਾਮਲਿਆਂ 'ਤੇ ਮਤਭੇਦ ਆ। ਕੁਝ ਬੰਦੇ ਉਹਦੇ, ਉਹਨਾਂ ਨੂੰ ਟਿਕਟਾਂ ਮਿਲ ਗਈਆਂ, ਉਹ ਨਾਰਾਜ਼ ਆ ਤੇ ਉਹਨੇ ਬਾਕੀ ਥਾਵਾਂ 'ਤੇ ਜਿੱਥੇ ਟਿਕਟਾਂ ਨਹੀਂ ਮਿਲੀਆਂ ਆਪਣੇ ਹੋਰ ਬੰਦੇ ਖੜੇ ਕਰਤੇ। ਕੁਛ ਬੰਦੇ ਇਹਦੇ ਆ ਜਿਹਨਾਂ ਨੂੰ ਟਿਕਟਾਂ ਮਿਲ ਗਈਆਂ ਤੇ ਕੁਛ ਨੂੰ ਨਹੀਂ ਮਿਲੀਆਂ। ਖਾਸ ਕਰਕੇ ਇੱਕ ਬੰਦਾ ਜਦੋਂ 2 ਸਾਲ ਪਹਿਲਾਂ ਇਹਨੇ ਲੋਕ ਸਭਾ ਚੋਣ ਲੜੀ ਖੁੱਡੀਆਂ ਨੇ, ਉਹ ਦੂਸਰੀ ਤੇ ਪਾਰਟੀ ਨੂੰ ਛੱਡ ਕੇ ਦਰਾਇਆ ਸੀ। ਇਹਨੇ ਉਹਨੂੰ ਭਰੋਸਾ ਦਵਾਇਆ ਸੀ ਕਿ ਟਿਕਟ ਤੈਨੂੰ ਦੇਣੀ ਹੈ। ਅੱਗੋਂ ਸਵਾਲ ਤਾਂ ਮੇਅਰਸ਼ਿਪ ਦਾ ਵੀ ਹੈ, ਉਹਨੂੰ ਟਿਕਟ ਨਹੀਂ ਮਿਲ ਸਕੀ। ਇਹਨੇ ਰੋਸ ਕੀਤਾ ਮੀਟਿੰਗ 'ਚ ਖੁੱਡੀਆਂ ਕੋਲ, ਖੁੱਡੀਆਂ ਨੇ ਆਖਿਆ ਆਪਾਂ ਬਹਿ ਕੇ ਗੱਲ ਕਰਾਂਗੇ। ਇਹ ਜ਼ਿਆਦਾ ਤੈਸ਼ ਵਿੱਚ ਬੋਲਿਆ। ਉਸ ਤੈਸ਼ ਤੋਂ ਕਈ ਕਿਸਮ ਦੀਆਂ ਗੱਲਾਂ ਚੱਲਣ ਪਈ, ਉਸ ਵਿੱਚ ਬੰਦੇ ਅਟੋਟਾ ਕਰਾਉਣ ਲੱਗ ਪਏ। ਫਿਰ ਇਹ ਖੁੱਡੀਆਂ ਬੋਲਦਾ ਰਿਹਾ। ਉਹ ਸਿਸੋਦੀਆ ਨੇ ਵੀ ਅੱਗੋਂ ਥੋੜ੍ਹਾ ਕਹਿ ਕੇ ਤੇ ਉਹਨੇ ਫਿਰ ਬਹੁਤਾ ਜਵਾਬ ਨਹੀਂ ਦਿੱਤਾ, ਇਹ ਆਪਣਾ ਰੋਸ ਕਰਦਾ ਰਿਹਾ। ਦੂਸਰਾ ਮੈਂ ਤੁਹਾਨੂੰ ਇਹ ਦੱਸ ਰਿਹਾ ਵੀ ਖੁੱਡੀਆਂ ਦਾ ਜਿਹੜਾ ਅਸਰ 4 ਸਾਲ ਪਹਿਲਾਂ ਸੀ ਜਦੋਂ ਬਾਦਲ ਪਰਿਵਾਰ ਨੂੰ ਹੋਇਆ ਸੀ, ਉਹ ਅਸਰ ਅੱਜ ਨਹੀਂ। ਇਹਨੇ ਜਦੋਂ 2 ਸਾਲ ਪਹਿਲਾਂ ਲੋਕ ਸਭਾ ਚੋਣ ਲੜੀ, ਉਸ ਚੋਣ ਵਿੱਚ ਇਹਦੇ ਬਾਰੇ ਕਾਫੀ ਗੱਲਾਂ ਚੱਲਣ ਲੱਗ ਪਈਆਂ ਸੀ। ਅਸੀਂ ਕਿਉਂਕਿ ਸਾਡੇ ਕੋਲ ਕੋਈ ਸਬੂਤ ਨਹੀਂ, ਅਸੀਂ ਉਹਨੇ ਗੱਲਾਂ ਕਰਕੇ ਕੋਈ ਚਰਚਾ ਨਹੀਂ ਸੀ ਕਰ। ਹੁਣ ਜਿਹੜਾ ਵੱਧਦੀਆਂ ਜਾਂਦੀਆਂ ਨੇ, ਉਹ ਵੱਧਦੀਆਂ ਜਾਂਦੀਆਂ ਗੱਲਾਂ 'ਚ ਕੁਛ ਮਾਮਲਿਆਂ 'ਚ ਵੀ ਹੋ ਸਕਦਾ ਨਾਰਾਜ਼ ਹੋਵੇ, ਕੁਛ ਮਾਮਲਿਆਂ ਦੂਜੇ ਨਾਰਾਜ਼ ਹੋਣ, ਪਰ ਇਹ ਜਾ ਕੇ ਬਠਿੰਡੇ ਸ਼ਹਿਰ ਦੇ ਮਾਮਲੇ 'ਚ ਇਹ ਸਮਝ ਕੇ ਕਿ ਮੈਂ ਲੋਕ ਸਭਾ ਦਾ ਕੈਂਡੀਡੇਟ ਹਾਂ, ਜਦੋਂ ਲੋਕ ਸਭਾ ਅਗਲੀ ਵਾਰ ਤੂੰ ਲੜਨੀ ਨਹੀਂ, ਤੂੰ ਸਿਰਫ ਆਪਣੇ ਹਲਕੇ ਤੱਕ ਸੀਮਤ ਰਹਿਣਾ। ਔਰ ਹਲਕਾ ਵੀ ਹੁਣ ਜਿਹੜੇ ਹਾਲਾਤ ਨੇ ਉਹਨਾਂ ਦੇ ਵਿੱਚ ਅਗਲੀ ਵਾਰੀ ਬਾਦਲ ਪਰਿਵਾਰ ਤੋਂ ਇਹ ਹਲਕਾ ਜਿੱਤਿਆ ਨਹੀਂ ਜਾਣਾ, ਇਹਨਾਂ ਕੋਲੋਂ ਜਿੱਤਿਆ ਨਹੀਂ ਜਾਣਾ, ਬਾਦਲ ਪਰਿਵਾਰ ਦਾ ਮੁਕਾਬਲਾ ਕੀਤਾ ਨਹੀਂ ਜਾਣਾ। ਬਾਦਲ ਪਰਿਵਾਰ ਇੱਕ ਵਾਰੀ ਫਿਰ ਉੱਥੇ ਤਗੜਾ ਹੋ ਰਿਹਾ। ਇਹਨਾਂ ਨੇ ਲੋਕਾਂ ਨੂੰ ਜਿਹੜੀਆਂ ਆਸਾਂ ਜਗਾਈਆਂ ਸੀ ਉਹਨਾਂ ਤੇ ਪੂਰੇ ਉੱਤਰ ਨਹੀਂ ਸਕੇ। ਕਈ ਕਿਸਮ ਦੇ ਸ਼ਿਕਵੇ, ਕਈ ਕਿਸਮ ਦੇ ਇਤਰਾਜ਼ ਖੁਦ ਇਹਦੇ ਬਾਰੇ, ਖੁੱਡੀਆਂ ਬਾਰੇ ਵੀ ਆ, ਲੋਕਾਂ ਨੂੰ ਗੁਰਮੀਤ ਸਿੰਘ ਬਾਰੇ, ਉਹਦਾ ਕਰਕੇ ਗੱਲ ਤਾਂ ਕਾਫੀ ਵਿਗੜੀ ਪਈ ਹੈ। ਇਸ ਮੌਕੇ ਤੇ ਇਹਨੇ ਜਦੋਂ ਇੰਨਾ ਤੈਸ਼ ਵਿੱਚ ਆ ਕੇ ਗੱਲਾਂ ਕੀਤੀਆਂ, ਕੁਝ ਲੋਕੀ ਕੱਲ ਦੇ ਇਹ ਚਰਚਾ ਕਰੀ ਜਾਂਦੇ ਆ, ਕਿਤੇ ਇਹ ਤਾਂ ਨਹੀਂ ਇਸ ਤਰ੍ਹਾਂ ਦੀ ਚਰਚਾ ਵਧਾ ਕੇ ਪਾਰਟੀ ਛੱਡਣ ਵਾਸਤੇ ਬਹਾਨਾ ਭਾਲਦਾ ਹੋਵੇ, ਕਿਉਂਕਿ ਇਹ ਤੋਂ ਪਹਿਲਾਂ ਇਹ ਕਾਂਗਰਸ ਵਿੱਚ ਰਹਿ ਚੁੱਕਾ ਜਿਹੜਾ ਪ੍ਰਧਾਨ ਵੀ, ਉਹਦਾ ਕਰਕੇ ਕਈ ਕਿਸਮ ਦੀਆਂ ਗੱਲਾਂ ਚੱਲਦੀਆਂ। ਪਰ ਅਸੀਂ ਪੱਤਰਕਾਰ ਹਾਂ, ਇਹ ਤਾਂ ਕਹਿ ਸਕਦੇ ਹਾਂ ਗੱਲਾਂ ਚੱਲਦੀਆਂ, ਉਹਨਾਂ ਚੋਂ ਕੋਈ ਗੱਲ ਭਰੋਸੇਮੰਦ ਆ ਕਿ ਨਹੀਂ, ਉਹ ਗੱਲ ਉਸੇ ਤਰ੍ਹਾਂ ਹੀ ਹੋ ਜਿਸ ਤਰ੍ਹਾਂ ਦਾ ਲੋਕ ਕਹਿੰਦੇ ਆ ਤੇ ਅਸੀਂ ਸੁਣਿਆ। ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਰਾਜਨੀਤੀ ਤੇ ਪੱਤਰਕਾਰੀ ਦੋਵਾਂ 'ਚ ਹੀ ਸਾਨੂੰ ਇਹ ਖਿਆਲ ਰੱਖਣਾ ਪੈਂਦਾ ਕਿ ਇਹ ਊਠ ਵਰਗੀ ਹੁੰਦੀ ਹੈ, ਤੁਰਦਾ ਕਿਸੇ ਪਾਸੇ ਆ, ਇੱਕਦਮ ਬੜਾਵਾਂ ਪਾ ਕਿਸੇ ਹੋਰ ਪਾਸੇ ਨੂੰ ਜਾ ਨਿਕਲਦਾ। ਸਾਨੂੰ ਥੋੜ੍ਹਾ ਡਿੱਗਣਾ ਪਊਗਾ ਕਿ ਅਸਲ ਗੱਲ ਕੀ ਹੈ। ਉੱਦਾਂ ਇਹਨਾਂ ਦੀ ਚਰਚਾ ਜਿਹੜੀ ਕੱਲ੍ਹ ਹੋਈ ਹੈ ਉਹਨੇ ਕਾਫੀ ਲੋਕਾਂ ਦਾ ਧਿਆਨ।
1: ਪੰਨ ਸਾਹਿਬ, ਅਸੀਂ ਹੁਣ ਗੱਲ ਕਰਦੇ ਹਾਂ ਜੀ ਅਗਲੇ ਮੁੱਦੇ ਦੀ ਕਿ ਰਾਹੁਲ ਗਾਂਧੀ ਨੇ ਮੋਦੀ ਨੂੰ ਗੱਦਾਰ ਕਹਿ ਦਿੱਤਾ ਅਤੇ BJP ਵਾਲੇ ਬਹੁਤੇ ਔਖੇ ਹੋਏ ਨੇ, ਪਰ ਰਾਹੁਲ ਗਾਂਧੀ ਪਿੱਛੇ ਨਹੀਂ ਹਟ ਰਹੇ, ਸਗੋਂ ਪਾਰਟੀ ਵਰਕਰਾਂ ਨੂੰ ਵੀ ਕਹਿ ਰਹੇ ਨੇ ਕਿ ਗੱਦਾਰ ਕਹੋ, ਇਹਦੇ ਬਾਰੇ ਜ਼ਰਾ ਸਾਨੂੰ ਦੱਸੋ ਜੀ।
0: ਦੇਖੋ, ਜਦੋਂ ਨਰਿੰਦਰ ਮੋਦੀ ਨੇ ਡਾਕਟਰ ਮਨਮੋਹਨ ਸਿੰਘ ਨੂੰ ਮਨਮੋਹਨ ਸਿੰਘ ਦੀ ਬਜਾਏ ਮਨਮੋਹਨ ਸਿੰਘ ਆਖਿਆ ਸੀ, ਫਿਰ ਇਹ ਆਖਿਆ ਸੀ ਕਿ ਮੈਨੂੰ ਮਨਮੋਹਨ ਸਿੰਘ ਨੇ ਪੁਰਾਣੀ ਗੱਲ ਆਖੀ, ਤੇ ਮੈਂ ਹੈਰਾਨ ਵੀ ਇਹੋ ਜਿਹੀ ਗੱਲ ਮਨਮੋਹਨ ਸਿੰਘ ਨੇ ਕਿੱਦਾਂ ਆਖੀ, ਤੇ ਮੈਂ ਬਾਅਦ ਚ ਟਾਈਮ ਵੇਖਿਆ ਤੇ ਟਾਈਮ 12 ਵਜੇ ਸੀ, ਫਿਰ ਮੈਂ ਸਮਝ ਗਿਆ ਕਿਉਂ ਆਖੀ। ਉਹਦੇ ਉੱਤੇ ਵੀ ਤੇ ਰੌਲਾ ਪਿਆ ਸੀ,

ਪਿੰਡਾਂ ਦੇ ਰੌਲੇ ਅੱਗੇ ਵੀ ਕਈ ਵਾਰ ਪੈ ਚੁੱਕੇ ਕਿ ਹਟਦਾ ਤੇ ਇਹਨਾਂ ਚੋਂ ਕੋਈ ਵੀ ਨਹੀਂ। ਹੁਣ ਜਿਹੜਾ ਨਰਿੰਦਰ ਮੋਦੀ ਆ ਉਹ ਮੁੱਖ ਮੰਤਰੀ ਨੀ ਪ੍ਰਧਾਨ ਮੰਤਰੀ, ਅਜੇ ਵੀ ਕਈ ਵਾਰ ਸੋਚਣ ਤੋਂ ਬਗੈਰ ਵਿਰੋਧੀਆਂ ਤੇ ਪੁੱਠੀਆਂ ਸਿੱਧੀਆਂ ਗੱਲਾਂ ਕਰ ਦਿੰਦਾ, ਅਸੀਂ ਕੋਈ ਚੰਗਾ ਨਹੀਂ ਸਮਝਦੇ। ਪਰ ਜਿਹੜਾ ਰਾਹੁਲ ਗਾਂਧੀ ਹੈ ਇਹ ਆਪੋਜੀਸ਼ਨ ਲੀਡਰ, ਇਹਨੂੰ ਕਾਫੀ ਲਫ਼ਜ਼ ਤੋਲ ਕੇ ਬੋਲਣਾ ਚਾਹੀਦਾ, ਸੰਭਲ ਕੇ ਬੋਲਣਾ ਚਾਹੀਦਾ। ਇਹਨੇ ਇੱਕ ਚੋਣ ਦੇ ਵਿੱਚ ਜਿਹੜੀ 2019 ਵਾਲੀ ਸੀ ਇੱਕੋ ਹੀ ਨਾਰਾ ਚੁੱਕ ਛੱਡਿਆ, ਚੌਕੀਦਾਰ ਚੋਰ ਹੈ, ਚੌਕੀਦਾਰ ਚੋਰ ਹੈ। ਮੈਂ ਉਦੋਂ ਕਿਹਾ ਸੀ ਕਿ ਆਹ ਗੱਲ ਦੇਸ਼ ਦੇ ਵਿੱਚ ਜਿਹੜਾ ਸਾਊ ਵੋਟਰ ਹੈ ਉਹਨੇ ਪਸੰਦ ਨਹੀਂ ਕਰਨੀ ਕਿ ਸਾਰੀ ਦੁਨੀਆ ਚ ਦੇਸ਼ ਦੇ ਨੇਤਾ ਨੂੰ ਚੌਕੀਦਾਰ ਚੋਰ ਹੈ ਆਖਿਆ ਜਾਵੇ, ਔਰ ਦੂਸਰੇ ਦੇਸ਼ਾਂ ਚ ਵੀ ਜਾ ਕੇ ਕਾਂਗਰਸ ਦੀਆਂ ਮੀਟਿੰਗਾਂ ਕਰਾਈਆਂ ਤੇ ਇਹੋ ਨਾਰੇ ਉੱਥੇ ਲੱਗ ਗਏ ਚੌਕੀਦਾਰ ਚੋਰ ਹੈ। ਇਹਦਾ ਨੁਕਸਾਨ ਹੋਇਆ ਸੀ, ਜਿਹੜੇ ਦੇਸ਼ ਦੇ ਵਿੱਚ ਸੌ ਕਿਸਮ ਦਾ ਵੱਧ ਵਰਗਾ ਸਾਰਾ ਕਾਂਗਰਸ ਦੇ ਖਿਲਾਫ ਹੋ ਗਿਆ ਸੀ ਤੇ ਪਾਰਟੀ ਬਾਅਦ ਕਹਿੰਦੇ ਨਾਰਾ ਹੱਦ ਤੋਂ ਵੱਧ ਨਹੀਂ ਸੀ ਉਛੜਨਾ ਚਾਹੀਦਾ। ਹੁਣ ਉਹਨੇ ਜਿੱਦਾਂ ਕਹਿਤਾ ਪ੍ਰਧਾਨ ਮੰਤਰੀ ਨੂੰ ਗਦਾਰ ਹੈ, ਗਦਾਰ ਬਹੁਤ ਵੱਡੀ ਗਾਲ ਹੁੰਦੀ ਹੈ ਕਿਸੇ ਸਿਆਸੀ ਲੀਡਰ ਵਾਸਤੇ, ਔਰ ਦੇਸ਼ ਦੇ ਪ੍ਰਧਾਨ ਮੰਤਰੀ ਵਾਸਤੇ ਇਹੋ ਜਿਹਾ ਲਫ਼ਜ਼ ਵਰਤਣਾ ਤੇ ਫਿਰ ਆਪਣੇ ਵਰਕਰਾਂ ਨੂੰ ਕਹਿਣਾ ਕਿ ਤੁਸੀਂ ਸਭ ਥਾਵਾਂ ਤੇ ਖੁੱਲ ਕੇ ਕਹੋ ਕਿ ਨਰਿੰਦਰ ਮੋਦੀ ਗਦਾਰ ਹੈ, ਇਹ ਬਹੁਤ ਮਾੜੀ ਗੱਲ ਹੈ ਜਿਹੜੀ ਉਹਨੂੰ ਨਹੀਂ ਕਰਨੀ ਚਾਹੀਦੀ, ਉਹਨੇ ਕੀਤੀ ਤੇ ਗਲਤ ਕੀਤੀ ਹੈ। ਮੇਰੀ ਆਪਣੀ ਸਮਝ ਹੈ ਕਿ ਇਹੋ ਜਿਹੀ ਗੱਲ ਕੱਲ ਨੂੰ ਕਾਂਗਰਸ ਪਾਰਟੀ ਵਾਸਤੇ ਘਾਟੇ ਹੁੰਦੀ ਸਾਬਤ ਹੋ ਸਕਦੀ। ਜਦੋਂ ਇਹਨੇ ਕਿਹਾ ਸੀ ਚੌਕੀਦਾਰ ਚੋਰ ਹੈ ਤੇ ਨਾਰੇ ਲਵਾਏ ਸੀ, ਮੈਂ ਉਦੋਂ ਇਹਦੇ ਖਿਲਾਫ਼ ਪ੍ਰੋਗਰਾਮ ਇੱਕ ਦੇ ਵਿੱਚ ਕਾਫ਼ੀ ਨੁਕਤਾਚੀਨੀ ਕੀਤੀ ਤੇ ਨਾਲ ਮੈਂ ਕਿਹਾ ਸੀ ਕਿ ਇਸ ਇੱਕ ਮੁੱਦੇ ਨੂੰ ਲੈ ਕੇ ਤੇ ਨਰਿੰਦਰ ਮੋਦੀ ਤੇ ਉਹਦੀ ਟੀਮ ਸਾਰੇ ਦੇਸ਼ ਦੇ ਲੋਕਾਂ ਨੂੰ ਆਖੋਗੇ ਦੇਖੋ ਜੀ ਦੇਸ਼ ਦੇ ਪ੍ਰਧਾਨ ਮੰਤਰੀ ਵਾਸਤੇ ਆ ਲਫ਼ਜ਼ ਵਰਤੇ ਆ। ਮੈਨੂੰ ਉਦੋਂ ਇਹੋ ਜਿਹੇ ਕੁਝ ਮੈਸੇਜ ਆਏ ਕਿ ਨਰਿੰਦਰ ਮੋਦੀ ਨੇ ਤਾਂ ਨਹੀਂ ਵਰਤਣਾ, ਤੂੰ ਉਹਨੂੰ ਸੁਜੈਸਟ ਕਰ ਰਿਹਾ ਵੀ ਤੂੰ ਵਰਤ। ਮੈਂ ਕਿਹਾ ਮੂਰਖਾਂ ਵਾਲੀ ਗੱਲ ਨਾ ਕਰੋ, ਨਰਿੰਦਰ ਮੋਦੀ ਨੂੰ ਕੀ ਪਤਾ ਜਤਿੰਦਰ ਪੰਨੂ ਕੌਣ ਹੈ, ਉਹ ਮੇਰੇ ਆਖਿਆ ਨਹੀਂ ਚੱਲਦਾ। ਮੈਂ ਤਾਂ ਤੁਹਾਨੂੰ ਕਹਿਣ ਡਿਆ ਕਿ ਤੁਸੀਂ ਆਪਣੇ ਲੀਡਰ ਨੂੰ ਸਮਝਾਓ ਉਹ ਗਲਤ ਕਰ ਰਿਹਾ ਜੇ। ਨਰਿੰਦਰ ਮੋਦੀ ਕਦੇ ਜਤਿੰਦਰ ਪੰਨੂ ਦਾ ਪ੍ਰੋਗਰਾਮ ਵੇਖ ਕੇ ਚੱਲਦਾ? ਉਹੀ ਗੱਲ ਹੋ ਗਈ ਸੀ ਜਿਹੜੇ ਮੈਂ ਆਖੀ ਸੀ। ਹੁਣ ਵੀ ਇਹ ਆ ਕਿ ਇਹ ਹਟਦਾ ਨੀ, ਉਹਨੇ ਇਸ ਮੁੱਦੇ ਨੂੰ ਚੁੱਕ ਲੈਣਾ। ਦੂਜੀ ਗੱਲ, ਨਰਿੰਦਰ ਮੋਦੀ ਦੀ ਆਪਣੀ ਟੀਮ ਕਿੱਦਾਂ ਦੀ ਹੈ? ਜਦੋਂ ਉੱਥੇ ਚੋਣਾਂ ਹੋਈਆਂ ਸੀ 2017 ਦੀਆਂ ਵਿਧਾਨ ਸਭਾ ਦੀਆਂ, ਯੂਪੀ ਚ ਪੰਜਾਬ ਦੇ ਨਾਲ ਹੀ ਹੋਣੀਆਂ ਸੀ ਜਦੋਂ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਿਆ, ਉਦੋਂ ਇਹਨਾਂ ਦੇ ਇੱਕ ਵਾਈਸ ਪ੍ਰੈਜੀਡੈਂਟ ਸੀ ਭਾਜਪਾ ਦਾ ਉਸ ਰਾਜ ਦਾ, ਉਹਨੇ ਸਾਬਕਾ ਮੁੱਖ ਮੰਤਰੀ ਬੀਬੀ ਮਾਇਆਵਤੀ ਬਾਰੇ ਇੰਨੇ ਗੰਦੇ ਲਫ਼ਜ਼ ਵਰਤੇ ਵੀ ਮੈਂ ਦੱਸ ਨਹੀਂ ਸਕਦਾ। ਰੌਲਾ ਪੈ ਗਿਆ ਸਾਰੇ ਪਾਸੇ। ਭਾਜਪਾ ਨੇ ਵਿਖਾਵੇ ਵਾਸਤੇ ਆਖਿਆ ਜੀ ਉਹਨੂੰ ਅਹੁਦੇ ਤੋਂ ਲਾਹਤਾ, ਇਹ ਤਾਂ ਨਹੀਂ ਆਖਿਆ ਕਿ ਪਾਰਟੀ ਚੋਂ ਕੱਢਤਾ। ਉਹ ਮੁੜ ਕੇ ਕਈ ਦਿਨ ਲੁਕਿਆ ਰਿਹਾ। ਇਹਨਾਂ ਨੇ ਜਿਹੜੀ ਟਿਕਟ ਉਹਦੇ ਹਿੱਸੇ ਦੀ ਸੀ ਉਹਦੀ ਵਾਈਫ ਨੇ ਦਿੱਤੀ, ਵਾਈਫ ਨੂੰ ਸਾਰਾ ਜ਼ੋਰ ਲਾ ਕੇ ਜਿਤਾ ਲਿਆ, ਜਿਤਾਉਣ ਤੋਂ ਬਾਅਦ ਮੰਤਰੀ ਬਣਾ ਦਿੱਤਾ ਤਾਂ ਕਿ ਮਾਇਆਵਤੀ ਨੂੰ ਚੜਾਇਆ ਜਾ ਸਕੇ। ਇਹਨਾਂ ਦੀ ਇੱਕ ਸਾਧਵੀ ਕੇਂਦਰ ਚ ਮੰਤਰੀ ਹੁੰਦੀ ਸੀ, ਉਹਨੇ ਦਿੱਲੀ ਦੇ ਜਲਸੇ ਚ ਆਖਿਆ ਸੀ ਇੱਥੇ ਸਿਰਫ ਦੋ ਕਿਸਮ ਦੀ ਵੰਡ ਆ, ਜਿਹੜੇ ਰਾਮ ਨੂੰ ਮੰਨਦੇ ਆ ਉਹ ਰਾਮ ਜ਼ਿਆਦੇ ਆ, ਤੇ ਜਿਹੜੇ ਰਾਮ ਨੂੰ ਨਹੀਂ ਮੰਨਦੇ ਉਹ ਰਾਮ ਦੇ ਪਿੱਛੇ ਹਾਹਾ ਲਾ ਕੇ ਕਹਿੰਦੀ ਉਹ ਜ਼ਿਆਦੇ ਆ। ਇਹਨੇ ਜਿਹੜੇ ਲਫ਼ਜ਼ ਆਖੇ ਸੀ, ਇੱਕ ਤੇ ਉਹ ਔਰਤ ਹੋਵੇ, ਦੂਸਰੀ ਹਿੰਦੂ ਹੋਵੇ, ਤੀਸਰੀ ਸਾਧਵੀ ਹੋਵੇ, ਚੌਥੀ ਪਾਰਲੀਮੈਂਟ ਮੈਂਬਰ ਤੇ ਪੰਜਵੀਂ ਮੰਤਰੀ ਕੇਂਦਰ ਦੀ, ਉਹਨੇ ਦਿੱਲੀ ਦੇ ਜਲਸੇ ਚ ਆ ਗਾਲ ਕੱਢੀ ਤੇ ਕੱਢੀ ਉਦੋਂ ਜਦੋਂ ਦੋ ਅਕਾਲੀ ਲੀਡਰ ਸਮਝੌਤੇ ਦੇ ਅਧੀਨ ਜਲਸੇ ਦੇ ਵਿੱਚ ਉਹਦੇ ਖੱਬੇ ਸੱਜੇ ਖੜੇ ਸੀ ਤੇ ਜਲਸਾ ਵੀ ਸਿੱਖਾਂ ਦੀ ਆਬਾਦੀ ਵਾਲੇ ਇਲਾਕੇ ਚ ਹੋ ਰਿਹਾ ਸੀ, ਉਹ ਵੀ ਤੇ ਗੱਲ ਗਲਤ। ਹੁਣ ਕੱਲ ਦਾ ਇੱਥੇ ਪੰਜਾਬ ਦੇ ਵਿੱਚ ਰਵਨੀਤ ਸਿੰਘ ਬਿੱਟੂ, ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਪੁੱਤਰ, ਅੱਜ ਕੱਲ ਉਹ ਭਾਜਪਾ ਨੇ ਕੇਂਦਰ ਚ ਮੰਤਰੀ ਬਣਾ ਦਿੱਤਾ, ਉਹਦਾ ਕੰਮ ਹੀ ਇਹੋ ਹੈ ਕਿ ਜਿੰਨੀ ਵੱਧ ਤੋਂ ਵੱਧ ਬਕਵਾਸ ਕੀਤੀ ਜਾਵੇ ਕਰੀ ਜਾਓ। ਕੱਲ ਉਹਨੇ ਸਿੱਧੇ ਸ਼ਬਦਾਂ ਚ ਕਹਿ ਦਿੱਤਾ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਥੇ ISI ਦਾ ਏਜੰਟ ਹੈ। ISI ਪਾਕਿਸਤਾਨ ਦੀ ਖੁਫੀਆ ਏਜੰਸੀ ਆ ਜਿਹੜੀ ਭਾਰਤ ਤੋਂ ਲੈ ਕੇ ਅਮਰੀਕਾ ਤੱਕ ਸਾਰਿਆਂ ਦੇਸ਼ਾਂ ਚ ਉਹਦੇ ਬਾਰੇ ਚਰਚਾ ਹੁੰਦੀ ਹੈ ਕਿ ਉਹ ਅੱਤਵਾਦ ਨੂੰ ਪ੍ਰਮੋਟ ਕਰਦੀ ਹੈ। ਜਿਹੜੀ ਏਜੰਸੀ ਇਸ ਤਰ੍ਹਾਂ ਦੀ ਹੈ ਗੈਂਗਸਟਰ ਨੂੰ ਅੱਤਵਾਦ

0: ਨੂੰ ਤੇ ਸਮਗਲਿੰਗ ਨੂੰ ਪ੍ਰਮੋਟ ਕਰਦੇ ਹੋਣ ਦਾ ਜੀ ਤੇ ਦੋਸ਼ ਲੱਗਦੇ ਆ। ਇੱਥੇ ਜਸੂਸੀ ਦੀਆਂ ਜਿੰਨੀਆਂ ਘਟਨਾਵਾਂ ਭਾਰਤ ਵਿੱਚ ਹੁੰਦੀਆਂ ਸਾਰੀਆਂ ਵਿੱਚ ਦੋਸ਼ ਲੱਗਦਾ ਭੰਨਤੋੜ ਦੀਆਂ ਘਟਨਾਵਾਂ ਚ ਵੀ ਵਾਰਦਾਤਾਂ ਚ ਵੀ ISI ਕਰਾਉਂਦੀ ਆ। ਇਹਨੇ ਕੱਲ ਭਗਵੰਤ ਮਾਨ ਨੂੰ ਕਹਿਤਾ ਪੰਜਾਬ ਦੇ ਮੁੱਖ ਮੰਤਰੀ ਨੂੰ ISI ਦਾ ਏਜੰਟ ਹੈ। ਇਦੋਂ ਵੱਧ ਘਟੀਆ ਗੱਲ ਕੀ ਹੋ ਸਕਦੀ। ਮੈਂ ਸਮਝਦਾ ਸਾਡੇ ਲੀਡਰਾਂ ਦਾ ਬੋਲਬਾਣੀ ਦਾ ਮਿਆਰ ਬਹੁਤ ਵਿਗੜਦਾ ਜਾਂਦਾ, ਇੱਥੋਂ ਤੱਕ ਨਹੀਂ ਜਾਣਾ ਚਾਹੀਦਾ।
1: ਪੁੰਨ ਸਾਹਿਬ, ਮਨਪ੍ਰੀਤ ਅਜਾਲ ਜੀ ਨੇ ਜੀ ਅਕਾਲੀ ਦਲ ਪੁਨਰ ਸੁਰਜੀਤ ਛੱਡ ਦਿੱਤਾ, ਬੜੇ ਬਦਲਾਅ ਆਏ ਨੇ ਜੀ ਪੁਨਰ ਸੁਰਜੀਤ ਦੇ ਵਿੱਚ। ਵਾਰਸ ਪੰਜਾਬ ਦੇ ਨਾਲ ਸਮਝੌਤਾ ਹੋਇਆ, ਉਹ ਵੀ ਖਤਮ ਹੋ ਗਿਆ, ਤੇ ਹੁਣ ਮਨਪ੍ਰੀਤ ਅਜਾਲੀ ਨੇ ਜਿਹੜਾ ਛੱਡ ਦਿੱਤਾ ਜੀ, ਇਹ ਤੋਂ ਕੀ ਸੰਕੇਤ ਮਿਲਦੇ ਨੇ?
0: ਸਮਝਿਆ ਜਾਂਦਾ ਕਿ ਪੁਨਰ ਸੁਰਜੀਤ ਦਲ ਦਾ ਤੇ ਵਾਰਸ ਪੰਜਾਬ ਦੇ ਦਾ ਸਮਝੌਤਾ ਜਿਹੜਾ ਸੀ ਉਹ ਮਨਪ੍ਰੀਤ ਅਜਾਲੀ ਦਾ ਕਰਕੇ ਹੋਇਆ ਸੀ। ਦੋਵੇਂ ਫਿਰ ਮਤਭੇਦ ਪੈਦਾ ਹੋ ਗਏ। ਵਾਰਸ ਪੰਜਾਬ ਦੇ ਵਾਲਿਆਂ ਨੇ ਇਹ ਕਹਿਣਾ ਸ਼ੁਰੂ ਕਰਤਾ ਕਿ ਜਿਹੜੀ ਦੂਸਰੇ ਧਿਰੇ ਪੁਨਰਗਠਿਤ ਅਕਾਲੀ ਦਲ ਇਹ ਤਾਂ ਦੇਸ਼ ਦੇ ਸੰਵਿਧਾਨ ਤੇ ਦੇਸ਼ ਦੀਆਂ ਬਾਕੀ ਗੱਲਾਂ ਦੇ ਮਾਮਲੇ ਚ ਉਹ ਕੁਛ ਕਹਿੰਦਾ ਜਿਹਨੂੰ ਅਸੀਂ ਨੀ ਪ੍ਰਵਾਨ ਕਰਦੇ, ਇਹਨਾਂ ਨਾਲ ਸਮਝੌਤਾ ਕਰਦਾ ਤੇ ਦਿੱਲੀ ਵੱਲ ਝਾਕਦੇ। ਜੇ ਇਹਨਾਂ ਦਿੱਲੀ ਨਾਲ ਸਮਝੌਤੇ ਕਰਨੇ ਤੇ ਅਸੀਂ ਕਰੀਏ। ਕੱਲ ਮਨਪ੍ਰੀਤ ਸਿੰਘ ਅਜਾਲੀ ਨੇ ਇਸ ਪਾਰਟੀ ਨੂੰ ਪੁਨਰਗਠਿਤ ਅਕਾਲੀ ਦਲ ਨੂੰ ਛੱਡਣ ਲੱਗਿਆ ਗੱਲ ਬੜੀ ਆਖੀ ਜਿਹਨੂੰ ਕਿਸੇ ਨੇ ਧਿਆਨ ਨਾਲ ਨੋਟ ਨੀ ਕੀਤਾ। ਉਹ ਕਹਿੰਦਾ ਜੀ ਮੈਂ ਇਹੋ ਜਿਹੀ ਇੱਕ ਪਾਰਟੀ ਨਾਲ ਨਹੀਂ ਚੱਲ ਸਕਦਾ ਜਿਹੜੀ ਭਾਜਪਾ ਨਾਲ ਤੇ ਕੇਂਦਰ ਨਾਲ ਮਿਲ ਕੇ ਚੱਲਣ ਦੀਆਂ ਗੱਲਾਂ ਕਰਦੀ ਹੋਵੇ। ਇਹਦਾ ਮਤਲਬ ਜਾਂ ਤਾਂ ਪੁਨਰਗਠਿਤ ਅਕਾਲੀ ਦਲ ਭਾਜਪਾ ਦੇ ਇੰਨਾ ਨੇੜੇ ਜਾ ਰਿਹਾ ਕਿ ਇਹਨਾਂ ਦਾ ਸਮਝੌਤਾ ਹੁਣ ਦੇਖੋ ਚਾਂਸ ਹੈ, ਤਾਂ ਆਖੀ ਗੱਲ ਮਨਪ੍ਰੀਤ ਅਜਾਲੀ ਨੇ। ਉਹਨੇ ਜੋ ਕੁਝ ਵੀ ਆਖਿਆ ਉਹਦੇ ਅਰਥ ਬੜੇ ਡੂੰਘੇ ਜਾਪਦੇ ਔਰ ਕਈਆਂ ਪਾਸਿਆਂ ਤੋਂ ਚਰਚਾ ਚੱਲਦੀ ਪਈ। ਦੂਸਰਾ ਇਹ ਹੈ ਕਿ ਮਨਪ੍ਰੀਤ ਸਿੰਘ ਅਜਾਲੀ ਪੜ੍ਹਿਆ ਲਿਖਿਆ ਕੰਪੇਨਰ ਵੀ ਤਕੜਾ, ਮੁਹਿੰਮ ਚਲਾਉਣ ਨੀ ਜਾਣਦਾ, ਇੱਧਰ ਉੱਧਰ ਬੰਦਿਆਂ ਨੂੰ ਕਰਨੇ ਜਾਣਦਾ, ਰਾਜਨੀਤੀ ਦੇ ਵਿੱਚ ਕਾਫੀ ਹੱਦ ਤੱਕ ਕਾਮਯਾਬ ਹੈ। ਅਜੇ ਤੱਕ ਉਹ ਆਪਣੇ ਇਲਾਕੇ ਚ ਸੀਮਿਤ ਹੁੰਦਾ ਸੀ। 2 ਦਸੰਬਰ 2024 ਚ ਜਿਹੜਾ ਹੁਕਮਨਾਮਾ ਤਕਵੀਰ ਸਿੰਘ ਬਾਦਲ ਤੇ ਬਾਕੀ ਦੀ ਸਾਰੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਖਿਲਾਫ ਆਇਆ ਸੀ, ਉਸ ਹੁਕਮਨਾਮੇ ਤੋਂ ਬਾਅਦ ਇਹਨੇ ਜਿਹੜੀ 7 ਮੈਂਬਰੀ ਕਮੇਟੀ ਬਣਾਈ ਗਈ ਸੀ ਉਹਦਾ ਮੁਖੀ ਕਿਸਮ ਦਾ ਇਹੋ ਮਨਪ੍ਰੀਤ ਅਜਾਲੀ ਸੀ। ਇਹਨਾਂ ਦੀ ਅਗਵਾਈ ਚ ਅਕਾਲੀ ਦਲ ਦੀ ਨਵੇਂ ਸਿਰੇ ਮੈਂਬਰਸ਼ਿਪ ਕਰਨੀ ਸੀ। ਉਹ ਕਹਿੰਦਾ ਜੀ ਸੁਖਬੀਰ ਸਿੰਘ ਬਾਦਲ ਦੇ ਅਕਾਲੀ ਦਲ ਨੇ ਸਾਨੂੰ ਸਪੋਰਟ ਨਹੀਂ ਕੀਤਾ, ਉਹਨਾਂ ਦੇ ਧੜੇ ਨੇ, ਉਹਨਾਂ ਨੇ ਸਾਬੋਤਾਜ ਕੀਤਾ। ਸਾਰੇ ਦੋਸ਼ ਸੁਖਬੀਰ ਤੇ ਲਾਉਂਦਾ ਤੇ ਜਿਹਨਾਂ ਦੇ ਨਾਲ ਤੁਰਿਆ ਸੀ ਉਹਨਾਂ ਦੇ ਨਾਲ ਵੀ ਰਿਹਾ ਨੀ। ਹੁਣ ਇਹਨਾਂ ਨੂੰ ਇਹ ਛੱਡ ਗਿਆ, ਉਹਨਾਂ ਨੂੰ ਛੱਡ ਗਿਆ, ਤੇ ਉਹਨੇ ਇਸ਼ਾਰੇ ਜਿਹੜੇ ਕੀਤੇ ਉਹ ਸਿੱਧੇ ਤੌਰ ਤੇ ਇਹੋ ਹੈ ਕਿ ਉਹ ਵਾਰਸ ਪੰਜਾਬ ਦੇ ਜਥੇਬੰਦੀ ਦੇ ਨੇੜੇ ਜਾ ਰਿਹਾ, ਅੰਮ੍ਰਿਤਪਾਲ ਸਿੰਘ ਪਾਰਲੀਮੈਂਟ ਮੈਂਬਰ ਵਾਲੀ ਜਥੇਬੰਦੀ ਦੇ। ਜੇ ਉੱਧਰ ਜਾਵੇ ਤੇ ਕਿੱਥੋਂ ਤੱਕ ਜਾਊ ਮੈਨੂੰ ਪਤਾ ਨੀ। ਇੱਕ ਚਰਚਾ ਕੱਲ ਦੀ ਇਹ ਹੈ ਕਿ ਅੰਦਰ ਖਾਤੇ ਦੀ ਸਹਿਮਤੀ ਹੋ ਸਕਦੀ ਹੈ ਕਿ ਜਿਹੜੇ ਸਿਧਾਂਤ ਅਗਵਾਈ ਕਰਨੀ ਹੈ ਸਿੱਖ ਲੀਡਰ ਹੋਣ ਦੇ ਤੌਰ ਤੇ ਉਹ ਅੰਮ੍ਰਿਤਪਾਲ ਸਿੰਘ ਕਰਦਾ ਰੂ। ਰਾਜ ਦਰਬਾਰ ਦੀ ਰਾਜਨੀਤੀ ਜਿਹੜੀ ਹੁੰਦੀ ਹੈ ਜਿਹਦੇ ਵਿੱਚ ਆਪੋਜੀਸ਼ਨ ਲੀਡਰ ਅਸੈਂਬਲੀ ਗਰੁੱਪ ਦਾ ਲੀਡਰ ਜਾਂ ਜੇ ਕੱਲ ਦਾ ਸਿੱਧਾ ਪੈ ਜੇ ਮੁੱਖ ਮੰਤਰੀ ਬਣਨਾ, ਇਹ ਸਾਰੇ ਕੰਮ ਮਨਪ੍ਰੀਤ ਅਜਾਲੀ ਦੇ ਜਿੰਮੇ ਆ ਜਾਣਗੇ। ਹਰ ਕੋਈ ਆਪੋ ਆਪਣੇ ਅਰਥ ਕੱਢਦਾ ਪਿਆ, ਪਰ ਉਹਦੇ ਇਸ ਤਰ੍ਹਾਂ ਪਾਰਟੀ ਛੱਡਣ ਤੇ ਇਹੋ ਜਿਹਾ ਬਿਆਨ ਦੇਣ ਦੀ ਚਰਚਾ ਜ਼ਰੂਰ ਹਰ ਪਾਸੇ ਬਹੁਤ ਜ਼ਿਆਦਾ ਚੱਲੀ।
1: ਪੰਨ ਸਾਹਿਬ, ਪੰਜਾਬ ਪਾਵਰ ਕੌਮ ਦੇ ਸਾਬਕਾ MD ਤੇ 2 ਹੋਰ ਲੋਕਾਂ ਦੇ ਖਿਲਾਫ ਕੇਸ ਦਰਜ ਹੋਇਆ ਜੀ ਤੇ ਗ੍ਰਿਫਤਾਰ ਕੀਤਾ ਗਿਆ ਇਹਨਾਂ ਨੂੰ। ਇਹ ਕਿੰਨੇ ਕੁ ਪੁਰਾਣੇ ਨੇ ਜੀ ਇਹ MD ਸਾਹਿਬ ਤੇ ਕਦੋਂ ਕਦਾ ਕੇਸ ਹੈ, ਕੀ ਹੈ?
0: ਇਹ ਤਾਂ ਕਾਫੀ ਪੁਰਾਣਾ ਕੇਸ ਹੈ, ਮਤਲਬ ਉਹਦੇ ਚ ਇਹਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਨੇ। ਜਿਹੜਾ MD ਹੈ ਇਹਦਾ ਪਾਵਰ ਕੌਮ ਦਾ, ਉਹਨੂੰ ਜਿਸ ਕੇਸ ਵਿੱਚ ਖਿੱਚਿਆ ਗਿਆ ਉਹ ਇਹ ਹੈ ਕਿ ਇੱਕ ਕਲੋਨੀ ਬਣਾਈ ਗਈ, ਪ੍ਰਾਈਵੇਟ ਕਲੋਨੀ ਜਿਹੜੀ ਇਹਦੀ ਸਹਿਮਤੀ ਨਾਲ ਬਣਾਈ ਗਈ, ਉਸ ਕਲੋਨੀ ਦੇ ਵਿੱਚ ਫਿਰ ਪਾਵਰ ਕਨੈਕਸ਼ਨ ਦੇਣਾ ਸੀ, ਉਹਦੇ ਚ ਬਿਜਲੀ ਗ੍ਰਿਡ ਬਣਾਉਣਾ ਸੀ। ਜਦੋਂ ਅਜੇ ਕਲੋਨੀ ਨਹੀਂ ਵਸੀ, ਸਿਰਫ ਪਲਾਟ ਕੱਟੇ ਆ ਤੇ ਉੱਥੇ ਫਿਰ ਉਸ ਵਕਤ ਪਾਵਰ ਗ੍ਰਿਡ ਬਣਾਉਣ ਦੀ ਕਿਸੇ ਸੈਂਸ ਕੋਈ ਮਤਲਬ ਨਹੀਂ ਸੀ। ਇਹਨੇ ਉੱਥੇ

0: ਔਰ ਕੰਮ ਦਾ ਜਿਹੜਾ ਇਹ ਕੰਮ ਸੀ ਉਦੋਂ ਹੀ ਕਰਵਾ ਦਿੱਤਾ। ਇਹਦੇ ਨਾਲ ਕਾਫੀ ਰੌਲਾ ਪਿਆ ਕਿ ਤੁਸੀਂ ਇਹਦਾ ਮਤਲਬ ਕਿ ਇੱਕ ਖਾਸ ਕੰਪਨੀ ਵਾਸਤੇ ਇਸ ਤਰ੍ਹਾਂ ਕਰਵਾ ਰਹੇ ਹੋ। ਫਿਰ ਪਤਾ ਲੱਗਾ ਕਿ ਸਾਰਾ ਕੁਛ ਹੁੰਦਾ ਇਸ ਕਰਕੇ ਕਿ ਇਹ ਆਪ ਉਹਦੇ ਵਿੱਚ ਸ਼ਾਮਿਲ ਆ ਸਾਰਾ ਕੁਛ ਦੇ ਵਿੱਚ। ਇਹ ਭਾਈਵਾਲੀ ਵਾਲੀ ਗੱਲ ਆ, ਐਵੇਂ ਨਹੀਂ ਕਰਦੇ ਪਏ। ਉਸ ਗੇਟ ਦੇ ਵਿੱਚ ਜਿਹੜਾ ਕੰਮ ਕਰਨਾ ਸੀ ਉਹਦੇ ਚ 2021 ਦੇ ਵਿੱਚ ਕਾਂਗਰਸੀ ਸਰਕਾਰ ਵੇਲੇ ਇਹਦੀ ਫਿਰ ਪੜਤਾਲ ਸ਼ੁਰੂ ਹੋ ਗਈ ਕਿਉਂਕਿ ਸ਼ਿਕਾਇਤਾਂ ਬਹੁਤ ਆ ਗਈਆਂ ਸੀ। ਜਿਹੜੀ ਇੱਕ ਕਲੋਨੀ ਸੀਗੀ ਜਿਹਦੇ ਵਿੱਚ ਪੈਸਾ ਫੂਕਿਆ ਗਿਆ ਸੀ ਉਹ ਅਕਾਲੀ ਸਰਕਾਰ ਵੇਲੇ ਦਾ ਕੇਸ ਸੀ 2015 ਦਾ। ਲੁਧਿਆਣੇ ਦੀ ਬਸੰਤ ਐਵਨਿਊ ਬਣਾਈ ਸੀ, ਉੱਥੇ ਨਵਾਂ ਇਲਾਕਾ ਡਿਵੈਲਪ ਕਰਨਾ ਸੀ। ਉਹ ਕਹਿੰਦੇ ਉਹਦੇ ਵਾਸਤੇ 66 KV ਦਾ ਗ੍ਰਿਡ ਸਬਸਟੇਸ਼ਨ ਇਹਨੇ MD ਹੁੰਦਿਆਂ ਸਿਰਫ ਇਸ ਕਰਕੇ ਬਣਵਾ ਦਿੱਤਾ ਕਿ ਅੰਦਰ ਖਾਤੇ ਹਿੱਸੇ ਪੱਤੀ ਹੋਊਗੀ। ਜਿਹੜੇ ਬੰਦੇ ਇਹਦੇ ਨਾਲ ਲੱਗੇ ਸੀ, ਖਾਸ ਕਰਕੇ ਜਿਹੜਾ ਕਲੋਨਾਈਜ਼ਰ ਸੀਗਾ, ਉਸ ਕਲੋਨਾਈਜ਼ਰ ਦੇ ਬਾਰੇ ਚ ਕਾਫੀ ਰੌਲਾ ਪੈਂਦਾ। ਉਹਦਾ ਨਾਂ ਅਮਿਤ ਗਰਗ ਆ। ਉਹ ਕਹਿੰਦੇ ਜੀ ਉਹਦੇ ਉੱਤੇ ਇਹ ਤੋਂ ਪਹਿਲਾਂ ਕਈ ਕਿਸਮ ਦੇ ਅਪਰਾਧਿਕ ਕੇਸ ਸੀ। ਉਹ ਪੁਲਿਸ ਦੇ ਰਿਕਾਰਡ ਦੇ ਮੁਤਾਬਕ ਕਤਲ ਦੇ ਕੇਸ ਵਿੱਚ, ਸਾਜਿਸ਼ ਵਿੱਚ ਵੀ ਸ਼ਾਮਿਲ ਸੀ, ਫਰਾਡ ਦਾ ਕੇਸ ਵੀ ਉੱਤੇ ਸੀ, ਜਾਲੀ ਦਸਤਾਵੇਜ਼ ਬਣਾਉਣ ਦਾ ਵੀ ਕੇਸ ਉੱਤੇ ਸੀ, ਉਹਦੇ ਉੱਤੇ ਬਿਜਲੀ ਚੋਰੀ ਦਾ ਵੀ ਕੇਸ ਸੀ। ਇੱਦਾਂ ਦੇ ਹਰ ਕਿਸਮ ਦੇ ਮਾੜੇ ਚੰਗੇ ਕੇਸ ਉੱਤੇ ਸੀ। ਔਰ ਇਹ ਹੈ ਕਿ ਉਹਨੇ ਉਹਦੇ ਉੱਤੇ ਇਹ ਵੀ ਦੋਸ਼ ਲੱਗਦਾ ਸੀ ਕਿ ਉਹਦਾ ਜਿਹੜਾ ਪੁਰਾਣਾ ਕੋਈ ਭਾਈਵਾਲ ਸੀ ਉਹਦੀ ਕੰਟਰੈਕਟ ਕਿਲਿੰਗ ਹੋਈ ਸੀ, ਜਿਹਨੂੰ ਆਪਾਂ ਸੁਪਾਰੀ ਕਿਲਿੰਗ ਕਹਿ ਦਿੰਦੇ ਹਾਂ, ਉਹਦੇ ਵਿੱਚ ਵੀ ਉਹਦਾ ਨਾਂ ਉਧਾਰਿਆ ਸੀ। ਇੱਦਾਂ ਦੀਆਂ ਕਈ ਗੱਲਾਂ ਸੀ। ਤੇ ਉਸ ਬੰਦੇ ਨਾਲ ਪਾਵਰ ਕਾਮ ਦੇ ਸਾਬਕਾ MD KD ਭਦਾਲੀ ਦਾ ਆਖਿਰਕਾਰ ਕੀ ਰਿਸ਼ਤਾ ਸੀ, ਇਹਨਾਂ ਨੇ ਇਸ ਤਰ੍ਹਾਂ ਕਿਉਂ ਕੀਤਾ, ਇਹਨਾਂ ਸਾਰੀਆਂ ਗੱਲਾਂ ਲੈ ਕੇ ਤੇ ਉਹ ਕੇਸ ਵਿਜੀਲੈਂਸ ਦੇ ਕੋਲ ਸੀ। ਉਹਦੇ ਦੀ ਇਨਕੁਆਇਰੀ 2015 ਦਾ ਅਕਾਲੀ ਭਾਜਪਾ ਵੇਲੇ ਦਾ ਕੇਸ ਸੀ, ਜੋ ਕੁਛ ਪਿਆ ਸੀ, ਜੋ ਹੇਰਾਫੇਰੀ ਹੋਈ ਸੀ, ਤੇ 2021 ਦੇ ਵਿੱਚ ਇਹਦੀ ਇਨਕੁਆਇਰੀ ਸ਼ੁਰੂ ਹੋਈ। 2021 ਉਹ ਵਕਤ ਸੀ ਜਦੋਂ ਅਮਰਿੰਦਰ ਸਿੰਘ ਜਾ ਰਿਹਾ ਸੀ ਤੇ ਚਰਨਜੀਤ ਸਿੰਘ ਚੰਨੀ ਸੱਤਾ ਸਾਂਭਦਾ ਪਿਆ ਸੀ। ਉਸ ਇਨਕੁਆਇਰੀ ਨੂੰ ਫਿਰ ਕਦੇ ਕਿਸੇ ਨੇ ਪਿੱਛੇ ਲੱਗ ਕੇ ਸਿਰੇ ਨਹੀਂ ਲਿਆ। ਹੁਣ ਉਹ ਕੇਸ ਸਿਰੇ ਲੱਗਾ ਤੇ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ। ਕੱਲ ਤਿੰਨੇ ਜਿਹੜੇ ਗ੍ਰਿਫਤਾਰ ਕਰਕੇ ਕਾਫੀ ਪੁੱਛਗਿੱਛ ਹੋਈ ਹੈ ਜੋ ਕੁਛ ਹੋਇਆ ਉਹਦੇ ਤੋਂ। ਹੁਣ ਚਰਚਾ ਤਾਂ ਇਹ ਹੈ ਕਿ ਇਹ ਚ ਬਹੁਤ ਸਾਰੀਆਂ ਧਿਰਾਂ ਫਸਣਗੀਆਂ, ਕੌਣ ਕੌਣ ਫਸਦਾ ਹੈ ਤਾਂ ਅਜੇ ਪਤਾ ਨਹੀਂ, ਪਰ ਮਾਮਲਾ ਕਾਫੀ ਟੇਢਾ।
1: ਇੱਕ ਬ੍ਰੇਕ ਤੋਂ ਬਾਅਦ ਪਰਤ ਕੇ ਪੰਨੂ ਸਾਹਿਬ ਬਾਕੀ ਮੁੱਦਿਆਂ ਤੇ ਚਰਚਾ ਕਰਦੇ ਹਾਂ ਜੀ। ਪ੍ਰੋਗਰਾਮ ਦੇ ਸਪੌਂਸਰ ਹਨ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਅਲਬਰਟਾ ਵਿੱਚ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਲੈਣੀ ਹੋਵੇ ਬਲਕਿ ਬੈਸਟ ਰੇਟ ਦੇਣ ਦਾ ਆਪ ਜੀ ਨੂੰ ਵਾਅਦਾ ਕਰਦੇ ਨੇ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ, ਜਿਨ੍ਹਾਂ ਦਾ ਫੋਨ ਨੰਬਰ ਹੈ 587-832-1208 ਸੋਨਿਕ ਇੰਸ਼ੋਰੈਂਸ। YYC ਹੋਮ ਕੇਅਰ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਆਪ ਜੀ ਨੂੰ ਸੇਵਾਵਾਂ ਦੇਣਗੇ। YYC ਹੋਮ ਕੇਅਰ ਵਾਲੇ ਬਿੱਲ ਸਿੱਧਾ ਸਰਕਾਰ ਨੂੰ ਭੇਜਣਗੇ ਤੇ ਪੰਜਾਬੀ, ਹਿੰਦੀ, ਉਰਦੂ ਦੇ ਵੀ ਸੇਵਾਵਾਂ ਤੁਸੀਂ ਆਪਣੇ ਬਜ਼ੁਰਗਾਂ ਵਾਸਤੇ ਲੈ ਸਕਦੇ ਹੋ। YYC ਹੋਮ ਕੇਅਰ ਵੀਰਪਾਲ ਕੌਰ ਹੋਰਾਂ ਦਾ ਫੋਨ ਨੰਬਰ 825-760-0983 8257600983। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਜੋ ਕਿ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ। ਤੁਸੀਂ ਅਗਰ ਵਧੀਆ ਡੀਲ ਵੀ ਲੈਣਾ ਚਾਹੁੰਦੇ ਹੋ ਤਾਂ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਲਓ 403-903-6757। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ ਅਤੇ ਸੁਪਰ ਵੀਜ਼ਾ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ। ਫੋਨ ਨੰਬਰ ਹੈ 403-404-3500 403-404-3500 ਪੰਜਾਬ ਇੰਸ਼ੋਰੈਂਸ। ਮਦਰ ਇੰਡੀਆ ਰੈਸਟੋਰੈਂਟ ਨਾਰਥ ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਦੇ ਵਿੱਚ ਹੈ ਜੀ, ਜੋ 24 ਘੰਟੇ 7 ਦਿਨ ਖੁੱਲ੍ਹਦਾ। ਤੁਸੀਂ ਪਰਿਵਾਰ ਨਾਲ ਬੈਠ ਕੇ ਖਾਣਾ ਖਾਣ ਜਾਣਾ ਹੋਵੇ ਤਾਂ ਬਹੁਤ ਵਧੀਆ ਸਿਟਿੰਗ ਮਦਰ ਇੰਡੀਆ ਰੈਸਟੋਰੈਂਟ ਅਤੇ ਦੇਸੀ ਘਿਓ ਵਿੱਚ ਬਣੀਆਂ ਦਾਲਾਂ ਸਬਜ਼ੀਆਂ ਆਪ ਜੀ ਨੂੰ ਮਿਲਣਗੀਆਂ, ਵੈੱਜ ਨੋਨ ਵੈੱਜ ਸਾਰਾ ਕੁਛ ਮਿਲੇਗਾ। ਫੋਨ ਨੰਬਰ ਔਡਰ ਕਰਨ ਲਈ ਜਾਂ ਕਿਸੇ ਹੋਰ ਸਲਾਹ ਲਈ ਜਾਂ ਕੇਟਰਿੰਗ ਕਰਵਾਉਣ ਲਈ 403-400-6661 403-461-6161। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ ਨਾਰਥ ਈਸਟ ਕੈਲਗਰੀ ਦੇ, ਜਿੱਥੋਂ ਤੁਸੀਂ ਸਿਰਫ $7 ਵਿੱਚ ਪਾਸਪੋਰਟ ਫੋਟੋ ਬਣਵਾ ਸਕਦੇ ਹੋ ਪਿਕਸਲ ਫੋਟੋ ਸਟੂਡੀਓ, ਔਰ ਜਿੱਥੋਂ ਤੁਸੀਂ ਫੈਮਿਲੀ ਫੋਟੋ ਅਤੇ ਬੱਚਿਆਂ ਦੀਆਂ ਫੋਟੋ ਵੀ ਬਹੁਤ ਗੁੱਡ ਕੁਆਲਿਟੀ ਦੇ ਵਿੱਚ ਲੈ ਸਕਦੇ ਹੋ ਜੀ। ਪ੍ਰਿੰਟ ਵੀ ਕਰ ਦੇਣਗੇ ਫੋਟੋਆਂ ਆਪ ਜੀ ਨੂੰ, ਅਤੇ ਜੇ ਕੋਈ ਇਵੈਂਟ ਹੈ ਤੁਹਾਡੀ ਉਹ ਵੀ ਕਵਰ ਕਰ ਦੇਣਗੇ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ, $7 ਦੇ ਵਿੱਚ ਪਾਸਪੋਰਟ ਫੋਟੋ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਪੰਨੂ ਸਾਹਿਬ, ਪੰਜਾਬ ਦੇ ਸਾਬਕਾ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਦੇ ਖਿਲਾਫ਼ ਚਲਾਨ ਪੇਸ਼

0: ਹੋ ਗਿਆ ਜੀ ਕਿਹੜੇ ਕਿਹੜੇ ਕੇਸ ਕਿਸ ਕਿਸਮ ਦਾ ਕੇਸ ਇਹਦੇ ਵਿੱਚ ਜਿਹੜੇ ਨੇ ਜੀ ਉਹ ਉਹਨਾਂ ਦਾ ਜ਼ਿਕਰ ਕੀਤਾ ਗਿਆ ਤੇ ਕੀ ਕਿੰਨਾ ਕੁ ਸਟਰੋਂਗ ਚਲਾਨ ਹੈ ਉਹ ਜਿਹੜਾ
1: ਦੇਖੋ ਕਣਕ ਦੀ ਝੋਨੇ ਦੀ ਖਰੀਦ ਨਾਲ ਸੰਬੰਧਿਤ ਇੱਕ ਏਜੰਸੀ ਦਾ ਜ਼ਿਲ੍ਹਾ ਮੈਨੇਜਰ ਖੁਦਕੁਸ਼ੀ ਕਰ ਗਿਆ ਸੀ ਇਹ ਕਹਿ ਕੇ ਤੇ ਲਾਲਜੀਤ ਭੁੱਲਰ ਨੇ ਉਹਨੂੰ ਆਪਣੇ ਘਰ ਸੱਦ ਕੇ ਆਪਣੇ ਦਫ਼ਤਰ ਚ ਅੰਦਰ ਬੰਦ ਕਮਰਿਆਂ ਚ ਕੁੱਟਮਾਰ ਬਹੁਤ ਕਰਾਈ ਉਹਨੂੰ ਜ਼ਲੀਲ ਬਹੁਤ ਕੀਤਾ ਗਿਆ ਬਹੁਤ ਉਹਦੀ ਬੇਇੱਜ਼ਤੀ ਕੀਤੀ ਲੋਕ ਇਹ ਵੀ ਚਰਚਾ ਕਰਦੇ ਸੀ ਕਿ ਇੰਨਾ ਜ਼ਲੀਲ ਕਰਨ ਗਿਆ ਨਾਲ ਉਹਦੀ ਵੀਡੀਓ ਬਣਾਈ ਗਈ ਹੈ ਕਰਕੇ ਹੱਥਾਂ ਚੋਂ ਨਿਕਲ ਨਾ ਸਕੇ ਕਸੂਰ ਦਾ ਇਹ ਸੀ ਕਿ ਉੱਥੇ ਗੋਦਾਮਾਂ ਦੇ ਵਿੱਚੋਂ ਜਿਹੜਾ ਢੋਆ ਢੋਆਈ ਦਾ ਟੈਂਡਰ ਨਿਕਲਣਾ ਸੀ ਉਹ ਚ ਹੋਰ ਲੋਕ ਵੀ ਸੀ ਮੰਤਰੀ ਦੇ ਬਾਪ ਦਾ ਵੀ ਟੈਂਡਰ ਸੀ ਬਾਪ ਨੇ ਕਿਹੜਾ ਪਾਇਆ ਸੱਚ ਮੰਤਰੀ ਨੇ ਆਪ ਹੀ ਪਾਇਆ ਸੀ ਇਹਨੇ ਮੰਤਰੀ ਦੇ ਬਾਪ ਦਾ ਟੈਂਡਰ ਪਾਸ ਨਹੀਂ ਕੀਤਾ ਉਹ ਕਹਿੰਦਾ ਜੀ ਰੂਲਸ ਦੇ ਮੁਤਾਬਕ ਇਹ ਕਿ ਜਿਹੜਾ ਗੋਦਾਮ ਸਭ ਤੋਂ ਨੇੜੇ ਆ ਢੋਆ ਢੁਆਈ ਘੱਟ ਪਵੇ ਇਸ ਕਰਕੇ ਅਸੀਂ ਉਹ ਗੋਦਾਮ ਚੁਣਨ ਦਾ ਮੈਂ ਉਹ ਤੋਂ ਪਾਸੇ ਨਹੀਂ ਜਾ ਸਕਦਾ ਇਹਨੇ ਆਖਿਆ ਪਾਸੇ ਜਾਣ ਦਾ ਸਵਾਲ ਹੀ ਕੋਈ ਨੀ ਤੈਨੂੰ ਬਸ ਕਰਨਾ ਹੀ ਪੈਣਾ ਉਹਨੇ ਕੀਤਾ ਨੀ ਇਹਨਾਂ ਤੰਗ ਕੀਤਾ ਉਹ ਖੁਦਕੁਸ਼ੀ ਕਰ ਗਿਆ ਕਰਨ ਤੋਂ ਪਹਿਲਾਂ ਵੀਡੀਓ ਬਣਾ ਗਿਆ ਸਾਰੇ ਪਾਸੇ ਰੌਲਾ ਪੈ ਗਿਆ ਉਹਦੇ ਤੋਂ ਬਾਅਦ ਫਿਰ ਇਹੋ ਜਿਹੀਆਂ ਕਈ ਗੱਲਾਂ ਹੋਰ ਆਈਆਂ ਇੱਕ NRI ਬੀਬੀ ਵੀ ਉਹਦੀ ਪ੍ਰਾਪਰਟੀ ਇਹਨਾਂ ਦੇ ਖੇਤਾਂ ਦੇ ਨਾਲ ਲੱਗਦੀ ਸੀ ਉਹਨੂੰ ਸੱਦ ਕੇ ਜਿਵੇਂ ਜਲੀਲ ਕੀਤਾ ਜਿਵੇਂ ਧੱਕੇ ਨਾਲ ਆਖਿਆ ਕਿ ਤੂੰ ਆਪਣੀ ਪ੍ਰਾਪਰਟੀ ਦੋ ਉਹਦੀਆਂ ਵੀਡੀਓ ਵੀ ਆਈਆਂ ਕਈ ਹੋਰ ਲੋਕਾਂ ਦੀਆਂ ਵੀ ਆਈਆਂ ਜਿਨ੍ਹਾਂ ਦੇ ਨਾਲ ਇਹਨੇ ਧੱਕੇ ਨਾਲ ਸਾਰਾ ਕੁਝ ਕਰਨ ਦਾ ਯਤਨ ਕੀਤਾ ਉਹ ਬੀਬੀ ਕਹਿੰਦੀ ਕਿ ਮੈਂ ਪਬਲਿਕ ਵਿੱਚੋਂ ਭੱਜ ਕੇ ਜਾ ਕੇ ਆਪਣੀ ਗੱਡੀ ਚ ਬੈਠੀ ਡਰਾਈਵਰ ਨੂੰ ਆਖਿਆ ਗੱਡੀ ਭਜਾ ਲੈ ਕੇ ਕੋਈ ਘੇਰ ਨਾਲੇ ਦੇਣ ਇਹਨੇ ਹੱਦ ਤੋਂ ਵੱਧ ਉੱਥੇ ਬੇਕਾਨੂੰਨੀ ਹਰਕਤਾਂ ਸ਼ੁਰੂ ਕੀਤੀਆਂ ਸੀ ਲਾਲਜੀਤ ਭੁੱਲਰ ਨੇ ਫਿਰ ਇਹਦੀ ਗ੍ਰਿਫਤਾਰੀ ਹੋਈ ਪੁੱਛ ਪੁੱਛ ਬਥੇਰੀ ਹੁੰਦੀ ਰਹੀ ਪੁਲਿਸ ਰਿਮਾਂਡ ਚੱਲਦਾ ਰਿਹਾ ਇਹਦੇ ਬਾਪ ਦੇ ਵੀ ਵਾਰੰਟ ਹੈ ਤੇ PA ਦਿਲਬਾਗ ਦੇ ਵੀ ਉਹ ਦੋਵੇਂ ਅਜੇ ਤੱਕ ਕਾਬੂ ਨਹੀਂ ਆਏ ਜਮਾਨਤਾਂ ਜਮੂਨਤਾਂ ਦੀਆਂ ਅਰਜ਼ੀਆਂ ਦਿੱਤੀਆਂ ਸੀ ਉਹ ਕਹਿੰਦੇ ਕਾਰਜ ਹੋ ਗਈਆਂ ਪਤਾ ਨੀ ਹੁਣ ਕਿਹੜੇ ਸਟੇਜ ਤੇ ਹੋਣ ਇਹਨੂੰ ਬਾਅਦ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਸੀ ਜਦੋਂ ਇਹ ਮੰਤਰੀ ਹੁੰਦਾ ਸੀ ਇਹਦੇ ਉੱਤੇ ਦੋਸ਼ ਲੱਗਦੇ ਸੀ ਕਿ ਇਹਨੇ ਮਹਿਕਮੇ ਦੇ ਵਿੱਚ ਵੀ ਭ੍ਰਿਸ਼ਟਾਚਾਰ ਹਟਾਉਣ ਦੀ ਥਾਂ ਤੇ ਇਸ ਹੱਦ ਤੱਕ ਵਧਾਤਾ ਕਿ ਹਰ ਗੱਲ ਚ ਪੈਸਾ ਚੱਲਦਾ ਇਹਦਾ ਸਾਡੇ ਕੋਲ ਕੋਈ ਸਿੱਧਾ ਸਬੂਤ ਨਹੀਂ ਸਿਰਫ ਚਰਚੇ ਚੱਲਦੇ ਸੀ ਪਰ ਆਹ ਜਿਹੜੀ ਘਟਨਾ ਆਈ ਜਿਹਦੇ ਵਿੱਚ ਇੱਕ ਡਿਸਟ੍ਰਿਕਟ ਮੈਨੇਜਰ ਖੁਦਕੁਸ਼ੀ ਕਰ ਗਿਆ ਇੱਥੇ ਫਸ ਗਿਆ ਸੀ ਬਹੁਤ ਬੁਰੀ ਤਰ੍ਹਾਂ ਕੱਲ ਉਹ ਜਿਹੜੇ ਇਹਦਾ ਚਲਾਨ ਪੇਸ਼ ਕੀਤਾ ਗਿਆ ਬਹੁਤ ਲੰਬੜਾ ਚੌੜਾ ਚਲਾਨ ਹੈ ਉਹਦੇ ਚ ਸਾਰੀਆਂ ਗੱਲਾਂ ਦੱਸੀਆਂ ਗਈਆਂ ਕਿ ਮਾਮਲਾ ਗੋਦਾਮਾਂ ਦੀ ਅਲਾਟਮੈਂਟ ਦਾ ਸੀ ਮਾਮਲਾ ਇਹਦੇ ਬਾਪ ਨਾਲ ਵੀ ਸੰਬੰਧਿਤ ਸੀ ਇਹਦੇ PA ਨਾਲ ਵੀ ਤੇ ਇਹਦੇ ਆਪ ਨਾਲ ਵੀ ਤੇ ਇਹ ਵੀ ਦੱਸਿਆ ਗਿਆ ਫਿਰ ਉਹ ਟਾਰਚਰ ਕੀਤਾ ਗਿਆ ਸੀ ਤਾਂ ਖੁਦਕੁਸ਼ੀ ਕਰ ਗਿਆ ਇਹ ਚਲਾਨ ਦੇ ਨਾਲ ਇਹਦੇ ਖਿਲਾਫ਼ ਕੇਸ ਗੰਭੀਰ ਹੋ ਗਿਆ ਏਦਾਂ ਹੀ ਕੁਛ ਹੋਰ ਮਾਮਲੇ ਵੀ ਇਹਦੇ ਖਿਲਾਫ਼ ਨਿਕਲਦੇ ਆਉਂਦੇ ਇਕੱਲੇ ਇਹਦੇ ਨੀ ਇਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਚ ਕਈ ਲੋਕ ਹੋਰ ਵੀ ਆ ਹੁਣ ਮਿਸਾਲ ਦੇ ਤੌਰ ਤੇ ਤਰਨ ਤਾਰਨ ਦਾ MLA ਸੀ ਲਾਲਜੀਤ ਭੁੱਲਰ ਉਹਦੇ ਕੇਸ ਮਿਲਣ ਤੋਂ ਵੱਖਰਾ ਗਿਣਦਾ ਸਾਂ ਕਿਉਂਕਿ ਕੇਸ ਉਸ ਵਕਤ ਦਾ ਸੀ ਜਦੋਂ ਉਹ ਅਜੇ ਰਾਜਨੀਤੀ ਚ ਨਹੀਂ ਸੀ ਆਇਆ ਟੈਕਸੀ ਡਰਾਈਵਰ ਹੁੰਦਾ ਸੀ ਇੱਕ ਵਿਆਹ ਤੇ ਟੈਕਸੀ ਲੈ ਕੇ ਗਿਆ ਉੱਥੇ ਝਗੜਾ ਹੋਇਆ ਤੇ ਗੱਲ ਵੱਧ ਗਈ ਸੀ ਤੇ ਉਹ ਕੇਸ ਪਹਿਲਾਂ ਅਕਾਲੀ ਭਾਜਪਾ ਸਰਕਾਰ ਵੇਲੇ ਦਾ ਸੀ ਉਦੋਂ ਵੀ ਚੱਲਦਾ ਰਿਹਾ ਕਾਂਗਰਸ ਦੀ ਸਰਕਾਰ ਵੇਲੇ ਦਾ ਵੀ ਮੁੜ ਕੇ MLA ਬਣ ਗਿਆ ਤੇ ਸਜ਼ਾ ਹੋ ਗਈ ਉਹ ਕੇਸ ਬਾਕੀਆਂ ਤੋਂ ਪੁਰਾਣਾ ਸੀ ਆਹਮੋ ਸਾਹਮਣੇ ਝਗੜਾ ਹੋਇਆ ਸੀ ਉਹਦੀਆਂ ਵੀਡੀਓ ਮੌਜੂਦ ਸੀ ਜਿੱਥੇ ਉਹ ਵੀ ਮੁਕਰ ਨਹੀਂ ਸੀ ਸਕਦਾ ਤੇ ਬਾਕੀ ਦੇ ਸਾਰੇ ਕੇਸ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਸੱਚਾਈ ਕੀ ਹੈ ਇਹ ਲੱਭਣਾ ਸਿਰਫ ਇਨਵੈਸਟੀਗੇਟਿੰਗ ਏਜੰਸੀਆਂ ਦਾ ਕੰਮ ਹੁੰਦਾ ਜਨਰਲ ਪਬਲਿਕ ਆਪਣੇ ਤੌਰ ਤੇ ਕੋਈ ਸੱਚਾਈ ਦੀ ਗੱਲ ਨਹੀਂ ਕਰ ਸਕਦੀ ਤੇ ਅਸੀਂ ਵੀ ਕੋਈ ਸਿੱਧੀ ਰਾਇ ਨਹੀਂ ਦੇ ਸਕਦੇ
0: ਪੁਨ ਸਾਹਿਬ ਥੋੜੀ ਜਿਹੀ ਗੱਲ ਹਰਿਆਣੇ ਦੀ ਕਰਦੇ ਆ ਜੀ ਕਾਂਗਰਸ ਪਾਰਟੀ ਨੇ ਉੱਥੇ ਸੱਤਾਧਾਰੀ ਪਾਰਟੀ ਭਾਜਪਾ ਤੇ ਸਰਕਾਰ ਤੇ ਗੰਭੀਰ ਦੋਸ਼ ਲਾਏ ਨੇ ਕੀ ਕਹਾਣੀ ਹੈ ਜੀ
1: ਉਹਨਾਂ ਨੇ ਕੱਲ ਬੜੇ ਗੰਭੀਰ ਦੋਸ਼ ਲਾਏ ਨੇ ਬਹੁਤ ਵੱਡਾ ਦੋਸ਼ ਇੱਕ ਤਾਂ ਇਹ ਕਿ ਇੱਕ ਪ੍ਰਾਈਵੇਟ ਕੰਪਨੀ ਨੂੰ 1535 ਕਰੋੜ ਰੁਪਏ ਦੀ ਪੇਮੈਂਟ ਕਰ ਦਿੱਤੀ ਗਈ ਕੰਪਨੀ ਬਿਜਲੀ ਕੰਪਨੀ ਉਹ ਕੰਪਨੀ ਜਿਹਨੇ ਅਜੇ ਸਪਲਾਈ ਚਾਲੂ ਵੀ ਨਹੀਂ ਕੀਤੀ ਬਗੈਰ ਬਿਜਲੀ ਸਪਲਾਈ ਲੈਣ ਤੋਂ ਉਹਨਾਂ ਨੂੰ 1535 ਕਰੋੜ ਰੁਪਏ ਦੀ ਪੇਮੈਂਟ ਕਰ ਦਿੱਤੀ ਕਿਉਂਕਿ ਕੰਪਨੀ ਭਾਜਪਾ ਦੇ ਨੇੜੇ ਇਹ ਦੋਸ਼ ਬਹੁਤ ਵੱਡਾ ਆਪਣੇ ਆਪ ਦੇ ਇਸਦੇ ਨਾਲ ਦੂਸਰਾ ਦੋਸ਼ ਜਿਹੜਾ ਉਹ ਪੈਸਿਆਂ ਦੇ

0: ਨਾਂ ਸੀ ਉਹਦਾ ਕਾਫੀ ਗੰਭੀਰ ਆ। ਉਹ ਇਸ ਕਰਕੇ ਕਿ ਉਹਨਾਂ ਨੇ ਆਖਿਆ ਕਿ ਇੱਥੇ ਜਿਹੜਾ 590 ਕਰੋੜ ਰੁਪਏ ਦਾ ਘਪਲਾ ਹੋ ਗਿਆ, ਜਿਹੜਾ ਬੰਦਾ ਇਸ ਤਰ੍ਹਾਂ ਦੇ ਪੁੱਠੇ ਸਿੱਧੇ ਕੰਮ ਹੋਰ ਬਹੁਤ ਕਰਦਾ, ਉਹਦੇ ਜਿਹੜੇ 5 ਵੱਡੇ ਅਫਸਰ ਫਸੇ ਆ, ਉਹ ਜਿਹੜੇ 5 ਵੱਡੇ ਅਫਸਰ ਆ ਉਹਨਾਂ ਚੋਂ ਇੱਕ ਅਫਸਰ ਇਹੋ ਜਿਹਾ ਜਿਹਦੇ ਬਾਰੇ ਸਾਰਿਆਂ ਨੂੰ ਪਤਾ ਸੀ ਕਿ ਉਹਦਾ ਰਿਕਾਰਡ ਠੀਕ ਨਹੀਂ। ਤੇ ਜਦੋਂ 5 ਰਾਜਾਂ ਦੀਆਂ ਚੋਣਾਂ ਹੋਣੀਆਂ ਸੀ, ਇਹ ਚ ਬੰਗਾਲ ਵੀ ਸ਼ਾਮਿਲ ਸੀ, ਹਰਿਆਣਾ ਸਰਕਾਰ ਨੇ ਅਬਜ਼ਰਵਰ ਭੇਜਣੇ ਸੀ। ਉਸ ਬੰਦੇ ਤੋਂ ਉਚੇਚੇ ਤੌਰ ਦੇ ਉੱਤੇ ਉੱਥੇ ਕਿਉਂ ਭੇਜਿਆ ਗਿਆ? ਤੇ ਜਿਹੜਾ ਕਹਿੰਦੇ ਆ ਕਿ 590 ਕਰੋੜ ਦਾ ਘਪਲਾ ਹੋ ਗਿਆ IDFC ਬੈਂਕ ਦਾ, ਅਸਲ ਚ 591 ਕਰੋੜ ਹੈ। ਉਸ ਘਪੜੇ ਦੇ ਵਿੱਚ ਕਾਰਵਾਈ ਕਹਿੰਦੇ ਸੀ ਕਿ 5-6 ਮਹੀਨੇ ਇਹਨਾਂ ਨੇ ਕੋਈ 7 ਕੁ ਮਹੀਨੇ ਦੇ ਕਰੀਬ ਡਿਲੇ ਕੀਤੀ ਹੈ। ਹੁਣ ਇੱਥੋਂ ਇਹ ਵੀ ਗੱਲ ਨਿਕਲਦੀ ਕਿ ਇਸ ਕਰਕੇ ਡਿਲੇ ਤਾਂ ਨਹੀਂ ਕੀਤੀ ਕਿ ਜਿਹੜੇ ਅਫਸਰ ਦੇ ਖਿਲਾਫ਼ ਕਾਰਵਾਈ ਹੋਣੀ ਆ, ਹੁਣ ਤੇ ਬੰਗਾਲ ਚ ਕੰਮ ਭੇਜਿਆ ਤੇ ਜੇ ਇੱਥੇ ਕਾਰਵਾਈ ਸ਼ੁਰੂ ਹੋ ਗਈ ਤੇ ਬੰਦਾ ਸਾਡਾ ਕੰਮ ਕੀ ਕਰੂ? ਉਹ ਬੰਦਾ ਕਿਉਂਕਿ ਬੰਗਾਲ ਦੇ ਵਿੱਚ ਇਲੈਕਸ਼ਨ ਡਿਊਟੀ ਤੇ ਗਿਆ ਸੀ ਤੇ ਇਹਨਾਂ ਦੀ ਪਾਰਟੀ ਵਾਸਤੇ ਬਹੁਤ ਜ਼ਰੂਰੀ ਸੀ ਕਿ ਉੱਥੋਂ ਸਰਕਾਰ ਕਹੇ ਕਿ ਵਟਾਈ ਜਾਵੇ ਤੇ ਭਾਜਪਾ ਸਰਕਾਰ ਬਣਾਈ ਜਾਵੇ। ਇਹਦਾ ਕਰਕੇ ਕਹਿੰਦੇ ਆ ਕਿ ਉਹ ਬੰਦਾ ਜਿਹੜਾ ਇਸ ਤਰ੍ਹਾਂ ਦਾ ਦਾਗੀ ਆ 591 ਕਰੋੜ ਦੇ ਘਪਲੇ ਚ, 5 ਵੱਡੇ ਪਾਪੀਆਂ ਚੋਂ ਇੱਕ ਹੈ, ਉਹਨੂੰ ਬੰਗਾਲ ਚ ਕਿਉਂ ਭੇਜਿਆ ਗਿਆ? ਕੀ ਇਸ ਕਰਕੇ ਭੇਜਿਆ ਗਿਆ ਕਿ ਦਾਗੀ ਆ ਤੇ ਸਾਡੇ ਕਹਿਣ ਤੇ ਜੋ ਮਰਜ਼ੀ ਆਖਾਂਗੇ ਤੇ ਉਹ ਕਰਦਾ ਰਹੂਗਾ? ਇਹ ਦੋਸ਼ ਆਪਣੇ ਆਪ ਚ ਬਹੁਤ ਵੱਡਾ, ਉਹ ਤੇ ਵੱਖਰੀ ਗੱਲ ਹੈ। ਜਿਹੜਾ 1535 ਕਰੋੜ ਦਾ ਦੋਸ਼ ਆ ਉਹ ਆਰਥਿਕ ਪੱਖ ਤੋਂ ਬਹੁਤ ਵੱਡਾ, ਇਹ ਸਿਆਸੀ ਪੱਖ ਤੋਂ ਬਹੁਤ ਵੱਡਾ।
1: ਪੰਨੂ ਸਾਹਿਬ, ਜਿਹੜਾ ਗੱਲ ਡੋਨਲਡ ਟਰੰਪ ਦੀ ਕਰ ਲੈਂਦੇ ਹਾਂ ਜੀ, ਸੈਨੇਟ ਦੇ ਵਿੱਚ ਇੱਕ ਮਤਾ ਅੱਗੇ ਵਧਾਇਆ ਗਿਆ, ਇਹ ਮਤਾ ਕਾਹਦਾ ਹੈ ਜੀ ਜਿਹੜਾ ਉਹਨਾਂ ਦੇ ਖਿਲਾਫ ਜਾਂਦਾ ਹੈ?
0: ਇਹ ਜਿਹੜੀ ਇਰਾਨ ਨਾਲ ਜੰਗ ਹੈ ਉਹਦੇ ਸਵਾਲ ਦੇ ਉੱਤੇ ਅਮਰੀਕਾ ਦੇ ਲੋਕਾਂ ਵਿੱਚ ਵੀ ਇਹ ਗੱਲ ਚੱਲਦੀ ਪਈ ਆ ਕਿ ਡੋਨਲਡ ਟਰੰਪ ਨੇ ਸਾਰੇ ਦੇਸ਼ ਨੂੰ, ਸਾਰੀ ਸਰਕਾਰ ਨੂੰ, ਫੌਜ ਨੂੰ ਵੀ ਬੜੀ ਬੁਰੀ ਤਰ੍ਹਾਂ ਫਸਾ ਦਿੱਤਾ। ਇੱਕ ਉਹਨਾਂ ਚ ਇਹ ਵੀ ਸਵਾਲ ਉੱਠਦਾ ਕਿ ਕੀ ਅਮਰੀਕੀ ਬੱਚਿਆਂ ਨੂੰ ਹੁਣ ਜੰਗਾਂ ਵਾਸਤੇ ਰੱਖਣਾ ਕਿ ਮਰੇ ਮਾਰ ਦੋ, ਬਸ ਮਰ ਜਾਓ ਮਾਰ ਦੋ, ਕੰਮ ਹੀ ਨਹੀਂ? ਕਦੇ ਇਰਾਕ ਵਿੱਚ ਜੰਗ, ਕਦੇ ਅਫਗਾਨਿਸਤਾਨ ਚ ਜੰਗ, ਕਦੇ ਇਰਾਨ ਚ ਜਾ ਕੇ ਜੰਗ ਲਾ ਦਿੱਤੀ। ਹੁਣ ਇੱਥੇ ਕੱਲ ਜਿਹੜੀ ਜੰਗ ਬਾਰੇ ਚਰਚਾ ਹੋਈ, ਉਹ ਚਰਚਾ ਚ ਇਹ ਵੀ ਸ਼ਾਮਿਲ ਸੀ ਕਿ ਇਹਨਾਂ ਨੇ ਇਰਾਨ ਦੇ ਵਿੱਚ ਹੁਣ ਤੱਕ ਗੱਲ ਲੁਕਾ ਕੇ ਰੱਖੀ, ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਵੀ ਕੀ ਹੋਇਆ। ਹੁਣ ਉਹ ਜਿਹੜਾ ਪਤਾ ਨਹੀਂ ਲੱਗਣ ਦਿੱਤਾ, ਅਚਾਨਕ ਖਬਰ ਆ ਗਈ ਹੈ ਕਿ ਇਹਨਾਂ ਦੀ ਜਿਹੜੀ CRS ਆ, CRS ਇਹਨਾਂ ਦੀ ਪਾਰਲੀਮੈਂਟ ਨਾਲ ਜੁੜੀ ਆ, ਕਾਂਗਰੈਸ਼ਨਲ ਰਿਸਰਚ ਸਰਵਿਸ, ਉਹਨਾਂ ਦੀ ਰਿਪੋਰਟ ਜਿਹੜੀ ਲੁਕਾ ਕੇ ਰੱਖੀ ਗਈ, ਉਸਦੇ ਮੁਤਾਬਕ ਇਹ ਆ ਕਿ ਇਰਾਨ ਦੀ ਜੰਗ ਲੱਗਣ ਤੋਂ ਬਾਅਦ ਹੁਣ ਤੱਕ $29 ਬਿਲੀਅਨ ਦਾ ਨੁਕਸਾਨ ਹੋ ਚੁੱਕਾ, ਉਹਦੇ ਤੇ ਖਰਚ ਹੋ ਚੁੱਕਾ। ਉਦੋਂ ਵੀ ਭੈੜੀ ਗੱਲ ਕਿ ਇਹਨਾਂ ਨੇ ਸਾਰੀ ਦੁਨੀਆ ਤੋਂ ਲੁਕਾ ਕੇ ਰੱਖਿਆ, ਇਹਨਾਂ ਦੇ F-15E ਦੇ ਜਿਹੜੇ ਫਾਈਟਰ ਜੈਟ ਹੈ 4, ਉਹ ਉੱਥੇ ਤਬਾਹ ਹੋਏ ਆ, ਇੱਕ F-35A ਤਬਾਹ ਹੋਇਆ, ਇੱਕ A-10 ਥੰਡਰਬੋਲਟ ਜਿਹੜਾ ਜੈਟ ਉਹ ਤਬਾਹ ਹੋਇਆ। ਹਵਾ ਤੋਂ ਹਵਾ ਚ ਤੇਲ ਭਰਨ ਵਾਲੇ ਜਿਹੜੇ ਉੱਡਦਿਆਂ KC-135 ਸਟੇਟੋ ਟੈਂਕਰ ਉਹ ਵੀ ਇੱਕ ਤਬਾਹ ਹੋਇਆ। ਪਤਾ ਇਹ ਲੱਗਾ ਕਿ ਕੁੱਲ ਰਲਾ ਕੇ 42 ਜਹਾਜ਼ ਹੁਣ ਤੱਕ ਅਮਰੀਕਾ ਇਸ ਇਰਾਨ ਦੀ ਜੰਗ ਚ ਗਵਾ ਚੁੱਕਾ, ਜਿਹੜੇ ਇਰਾਨ ਨੂੰ ਕਹਿੰਦੇ ਸੀ ਸਾਡੀ ਮੋਟਰ ਚ ਅਸੀਂ ਭੜਕ ਨੂੰ ਤੇ ਕਬਜ਼ਾ ਕਰ ਸਕਦੇ। 40 ਦਿਨ ਜੰਗ ਚੱਲੀ ਹੈ ਤੇ 42 ਇਹਨਾਂ ਨੇ ਜਹਾਜ਼ ਗਵਾ ਲਏ ਆ, ਐਡਾ ਵੱਡਾ ਨੁਕਸਾਨ। ਇਹਦੇ ਉੱਤੇ ਕੱਲ ਬਹਿਸ ਹੋਈ ਤੇ ਬਹਿਸ ਤੋਂ ਬਾਅਦ ਜਦੋਂ ਵੋਟਿੰਗ ਹੋਈ, ਵੋਟਿੰਗ ਦੇ ਖਿਲਾਫ ਬਹੁਤ ਪਈ। ਇਹਨਾਂ ਦੀ ਸੈਨੇਟ 100 ਮੈਂਬਰਾਂ ਦੀ ਹੈ, ਵਿਰੋਧੀ ਧਿਰ ਜਿਹੜੇ ਡੈਮੋਕ੍ਰੇਟ ਨੇ ਉਹ 46 ਨੇ 46, ਪਰ ਉਹਨਾਂ ਦੀਆਂ ਵੋਟਾਂ 50 ਹੋ ਗਈਆਂ, ਕਿਉਂਕਿ ਡੈਮੋਕ੍ਰੇਟਿਕ ਪਾਰਟੀ ਦੇ 46 ਦੇ ਵਿੱਚ ਡੋਨਲਡ ਟਰੰਪ ਦੀ ਆਪਣੀ ਰਿਪਬਲਿਕਨ ਪਾਰਟੀ ਦੇ 4 ਬੰਦਿਆਂ ਨੇ ਵੋਟ ਕਰਤੀ, ਉਹ 46 ਤੋਂ 4 ਪਿੱਕ ਕੇ 50 ਹੋ ਗਏ, ਫਿਰ ਬਾਕੀ ਦੇ 50 ਇਹਦੇ ਨਾਲ ਖੜੇ ਹੁੰਦੇ ਤੇ ਮਤਾ ਤਾਂ ਪਾਸ ਹੁੰਦਾ, ਸਟੇਲਮੇਟ ਹੋ ਜਾਂਦੀ, ਰੜਕਾ ਪੈ ਗਿਆ ਜੀ ਕੋਈ ਨੀ ਹੋ ਸਕਿਆ। ਪਰ ਉਧਰ ਦੇ ਜਿਹੜੇ 50 ਸੀ ਉਹ ਵੀ 50 ਏਰੀਆ 47 ਰਹਿ ਗਏ, ਕਿਉਂਕਿ 3 ਸੈਨੇਟਰ ਉਹ ਸੀ ਜਿਹਨਾਂ ਨੇ ਐਬਸਟੈਂਸ਼ਨ ਰੱਖੀ, ਉਹਨਾਂ ਨੇ ਕਿਸੇ ਪਾਸੇ ਵੋਟ ਨਹੀਂ ਪਾਈ, ਉਸ ਮੌਕੇ ਵੋਟ ਕੇ ਬਾਹਰ ਚਲੇ ਗਏ। ਉਹ 3 ਜਾਣੇ ਜਿਹੜੇ ਬਾਹਰ ਚਲੇ ਗਏ ਉਹ ਵੀ ਤੇ ਟਰੰਪ ਦੇ ਖਿਲਾਫ ਹੀ ਗਏ, ਜਿਹੜੇ 4 ਉਧਰੋਂ ਟੁੱਟ ਕੇ ਤੇ ਇੱਧਰ ਆਏ ਇਹਨਾਂ ਨਾਲ

0: ਨਹੀਂ ਤੇ ਚਾਰ ਪੰਜਾਹ ਹੋ ਗਏ ਉਹਨਾਂ ਪੰਜਾਹ ਦਿਨ ਮਤਾ ਪਾਸ ਕਰਕੇ ਇਹਨੂੰ ਕਹਿ ਦਿੱਤਾ ਗਿਆ ਕਿ ਜੰਗ ਬੰਦ ਲੋਕਾਂ ਨੂੰ ਤੰਗ ਨਾ ਕਰ ਜੰਗ ਬੰਦ ਕਰੋ ਅਸੀਂ ਇਹਨਾਂ ਸਹਿਮਤ ਨਹੀਂ ਹੁਣ ਇਹਦੇ ਸਵਾਲ ਦੇ ਉੱਤੇ ਇਹ ਇੱਕੋ ਹੀ ਕੰਮ ਕਰ ਸਕਦਾ ਕਿ ਆਪਣੀ ਵੀਟੋ ਪਾਵਰ ਪ੍ਰੈਜੀਡੈਂਟ ਦੇ ਤੌਰ ਤੇ ਵਰਤੇ ਉਦਾਂ ਇਹਨੇ ਇੰਨਾ ਕੁ ਨੁਕਸਾਨ ਕਰਾ ਲਿਆ ਆਪਣੇ ਅਕਸ ਦਾ ਵੀ ਤੇ ਦੇਸ਼ ਦਾ ਵੀ ਕਿ ਉਹਦਾ ਕਰਕੇ ਛੇਤੀ ਕੀਤੇ ਦੀ ਵੀਟੋ ਪਾਵਰ ਦੇ ਉੱਤੇ ਵੀ ਸ਼ਾਇਦ ਸਹਿਮਤੀ ਨਾ ਬਣੇ ਉਹਦੇ ਉੱਤੇ ਉਡੀਕਾ ਪੈ ਸਕੇ।
1: ਬਹੁਤ ਸ਼ੁਕਰੀਆ ਜੀ ਪੰਨੂ ਸਾਹਿਬ ਸਾਰੀ ਡਿਟੇਲ ਨਾਲ ਜਾਣਕਾਰੀ ਦੇਣ ਲਈ ਧੰਨਵਾਦ ਜੀ।
0: ਜੀ ਬਹੁਤ ਮਿਹਰਬਾਨੀ ਸ਼ੁਕਰੀਆ।
1: ਇਹ ਸਨ ਜੀ ਪੰਜਾਬ ਤੋਂ ਜਤਿੰਦਰ ਪੰਨੂ ਜੀ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਇਹ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਜਤਿੰਦਰ ਪੰਨੂ ਜੀ ਨਾਲ। ਅੱਜ ਦੇ ਪ੍ਰੋਗਰਾਮ ਵਿੱਚ ਜਾਣਕਾਰੀ ਵਾਲਾ ਹਿੱਸਾ ਇੰਨਾ ਹੀ। ਹੁਣ ਤੋਂ 10 ਵਜੇ ਤੱਕ ਆਪ ਜੀ ਨਾਲ ਗੀਤ ਸੰਗੀਤ ਜਿਹੜਾ ਉਹ ਕੁਛ ਸ਼ੇਅਰ ਕਰਦੇ ਹਾਂ ਜੀ। ਮੈਨੂੰ ਤਾਂ ਇਜਾਜ਼ਤ ਹੋਈਆਂ ਭੁੱਲਾ ਚੁੱਕਾ ਲਿਖੇ ਮਾਂ ਸਤਿ ਸ਼੍ਰੀ ਅਕਾਲ।

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਸਹੀ ਭਾਈਚਾਰਾ ਰੋਜ਼ਾਨਾ ਦੀ ਜ਼ਿੰਦਗੀ ਨੂੰ ਸੁਖਾਲਾ ਬਣਾ ਦਿੰਦਾ ਹੈ। ਨਾਰਥ ਈਸਟ ਕੈਲਗਰੀ ਦੇ ਹਕਸਲੇ ਵਿੱਚ ਹਰ ਚੀਜ਼ ਇਸੇ ਗੱਲ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ। ਪਾਰਕਾਂ ਤੇ ਰਸਤਿਆਂ ਤੋਂ ਲੈ ਕੇ ਨੇੜਲੇ ਸਕੂਲਾਂ, ਸ਼ਾਪਿੰਗ ਅਤੇ ਪੂਰੇ ਸ਼ਹਿਰ ਤੱਕ ਪਹੁੰਚ। ਇਹ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਪਰਿਵਾਰ ਆਪਸ ਵਿੱਚ ਜੁੜੇ ਰਹਿ ਸਕਦੇ ਨੇ, ਆਪਣੀ ਰੋਜ਼ਾਨਾ ਦੀ ਰੁਟੀਨ ਬਣਾ ਸਕਦੇ ਨੇ ਅਤੇ ਸ਼ੁਰੂ ਤੋਂ ਹੀ ਘਰ ਵਰਗਾ ਮਹਿਸੂਸ ਕਰ ਸਕਦੇ ਨੇ। ਸਿਰਫ ਇੱਕ ਨਵਾਂ ਭਾਈਚਾਰਾ ਹੀ ਨਹੀਂ, ਤੁਹਾਡੇ ਭਵਿੱਖ ਨੂੰ ਉਸਾਰਨ ਦੀ ਇੱਕ ਜਗ੍ਹਾ। ਹਕਸਲੇ ਦੀ ਖੋਜ ਕਰੋ ਜਿੱਥੇ ਜੀਵਨ ਸਹੀ ਜਗ੍ਹਾ ਸਥਿਤ ਹੈ। genesisland.com ਤੇ ਜਾਓ।
2: 94.7 FM Radio Sursangam har hafte 20 ghante suno Monday to Friday sham 4 to 5 Kuldeep Singh Vichar Charcha sham 8 to 9 Jitendar Pannu radiosursangam.ca phone 403-585-0910 Radio Sursangam
3: Calgary's oldest biggest and only South Asian radio station Sabarang Radio 94.7 FM
4: Monday Tuesday Thursday Friday 7 to 8 pm Sundays 1 to 5 pm
3: visit sabarang.ca
5: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰ ਸੰਗਮ।
1: ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜਾ ਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
4: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YY

0: ਕੈਪਟਨ ਬੁਲੇਵਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222 ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
1: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
0: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
1: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
0: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
1: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
1: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
0: ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੈ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ ਹੈ
2: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
0: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਹਨਾਂ ਹੀ ਨਹੀਂ ਇਹਨਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-1111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ
3: ਤਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
4: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
3: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
4: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
3: ਇੰਡੀਆ ਨੂੰ ਡਾਲਰ ਭੇਜਣੇ ਹੋਣ ਚਾਰ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
5: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰੰਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਏ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਏ
6: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਢਿਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ 2 ਲਵਾਂਗੇ ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿਲੋ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
5: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿਲੋ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿਲੋ ਦਾ ਫੋਨ ਨੰਬਰ ਹੈ 403-616-2445 403-6

ਸਲਾਮ ਆਪ ਜੀ ਲਈ ਪੇਸ਼ ਕੀਤੇ ਜਾਂਦੇ ਨੇ ਤੇ ਹੁਣ ਜਿਹੜਾ ਸਪੌਂਸਰਾਂ ਤੇ ਚਾਤ ਮਾਰ ਲਈਏ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਹੋਰਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਆਪ ਜੀ ਤੱਕ ਪਹੁੰਚ ਰਿਹਾ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਆਪ ਜੀ ਨੂੰ ਦੇਣ ਦਾ ਪ੍ਰੋਮਿਸ ਕਰਦੇ ਨੇ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਜਿਨ੍ਹਾਂ ਦਾ ਫੋਨ ਨੰਬਰ ਹੈ 587-832-1208 587-832-1208 ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ YYC ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਜਿਹੜੀ ਹੈ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਦੀ ਹੈ ਅਗਰ ਤੁਹਾਨੂੰ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਮਦਦ ਦੀ ਜ਼ਰੂਰਤ ਹੈ ਤੇ YYC ਹੋਮ ਕੇਅਰ ਨਾਲ ਸੰਪਰਕ ਕਰ ਲਓ ਫੋਨ ਨੰਬਰ 825-760-0983 825-760-0983 ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਤੇ ਇਸ ਡੀਲਰਸ਼ਿਪ ਤੇ ਤੁਸੀਂ ਅਗਰ ਗੁੱਡ ਡੀਲ ਲੈਣਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਲਓ 403-903-6757 ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ ਤੇ ਸੁਪਰਵਿਜ਼ਰ ਇੰਸ਼ੋਰੈਂਸ ਕਰਦੇ ਨੇ ਅਗਰ ਤੁਸੀਂ ਇਹ ਸੇਵਾਵਾਂ ਲੈਣੀਆਂ ਚਾਹੁੰਦੇ ਹੋ ਤੇ ਭਰੋਸੇਯੋਗ ਸੇਵਾਵਾਂ ਆਪ ਜੀ ਨੂੰ ਦੇਣਗੇ ਪੰਜਾਬ ਇੰਸ਼ੋਰੈਂਸ ਤੇ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਫੋਨ ਨੰਬਰ 403-404-3500 ਮਦਰ ਇੰਡੀਆ ਰੈਸਟੋਰੈਂਟ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਉਂਦੇ ਨੇ ਜੀ ਮਦਰ ਇੰਡੀਆ ਰੈਸਟੋਰੈਂਟ ਵਾਲੇ 24 ਘੰਟੇ ਖੁੱਲ੍ਹਦਾ ਹੈ ਰੈਸਟੋਰੈਂਟ ਵੈਜ ਨੌਨ ਵੈਜ ਇੱਥੋਂ ਸਭ ਕੁਛ ਤੁਸੀਂ ਪ੍ਰਾਪਤ ਕਰ ਸਕਦੇ ਹੋ ਔਡਰ ਕਰਨ ਲਈ ਜਾਂ ਕੇਟਰਿੰਗ ਵਗੈਰਾ ਲਈ ਹੋਰ ਇਨਫੋਰਮੇਸ਼ਨ ਲਈ 403-461-6661 ਉੱਤੇ ਸੰਪਰਕ ਕਰ ਲਓ 403-461-6161 'ਤੇ ਸੰਪਰਕ ਕਰੋ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ ਹੈ ਜਿੱਥੋਂ ਸਿਰਫ $7 ਦੇ ਵਿੱਚ ਪਾਸਪੋਰਟ ਫੋਟੋ ਬਣਾ ਸਕਦੇ ਹੋ ਪਿਕਸਲ ਫੋਟੋ ਸਟੂਡੀਓ ਜਿੱਥੋਂ ਫੈਮਿਲੀ ਫੋਟੋ ਗ੍ਰੈਜੂਏਸ਼ਨ ਫੋਟੋ ਅਗਰ ਬੱਚਿਆਂ ਨੇ ਗ੍ਰੈਜੂਏਸ਼ਨ ਦੀਆਂ ਫੋਟੋ ਖਿਚਵਾਉਣੀਆਂ ਨੇ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਫੋਟੋ ਕਰ ਦੇਣਗੇ ਗ੍ਰੈਜੂਏਸ਼ਨ ਦੀਆਂ ਬੱਚਿਆਂ ਦੀਆਂ ਵੀ ਫੈਮਿਲੀ ਵੀ ਪ੍ਰਿੰਟ ਵੀ ਕਰਕੇ ਦੇਣਗੇ ਡਿਜੀਟਲ ਫੋਟੋਆਂ ਵੀ ਦੇ ਸਕਦੇ ਨੇ ਅਤੇ ਪਾਸਪੋਰਟ ਵਗੈਰਾ ਦੀਆਂ ਫੋਟੋ ਜਿਹੜੀਆਂ ਹੁੰਦੀਆਂ ਨੇ ਜੀ ਸਿਰਫ $7 ਵਿੱਚ ਦੋ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ 403-947-0060 ਪ੍ਰੋਗਰਾਮ 'ਚ ਅਸੀਂ ਜਿਹੜਾ ਹੁਣ ਚਾਤ ਮਾਰਦੇ ਹਾਂ ਕਿ ਜਿਹੜੀਆਂ ਖਬਰਾਂ ਮੈਂ ਦੱਸੀਆਂ ਸੀ ਉਹਨਾਂ 'ਤੇ ਵੀ ਗੱਲ ਕਰਾਂਗੇ ਨਾਲ ਦੀ ਨਾਲ ਸਭ ਤੋਂ ਪਹਿਲਾਂ ਮਾਰਕੀਟ ਦੀ ਗੱਲ ਕਰ ਲਈਏ ਕਿ ਕਿਸ ਤਰੀਕੇ ਦੀ ਸਥਿਤੀ ਜਿਹੜੀ ਹੈ ਜੀ ਬਣੀ ਹੋਈ ਹੈ ਇਸ ਵੇਲੇ ਕੱਚੇ ਤੇਲ ਦੀ ਖਾਸ ਤੌਰ 'ਤੇ ਜਿਹੜੀ ਮਾਰਕੀਟ ਹੈ ਬ੍ਰੈਂਟ ਕਰੂਡ ਆਇਲ ਜਿਹੜਾ ਹੈ ਜੀ ਜੋ ਵਧੀਆ ਤੇਲ ਮੰਨਿਆ ਜਾਂਦਾ ਕੱਚਾ ਤੇਲ ਇਸ ਵੇਲੇ $105 ਦੇ ਆਸ ਪਾਸ ਟ੍ਰੇਡ ਹੋ ਰਿਹਾ ਅਤੇ ਇਸ ਤੋਂ $6-7 ਹੇਠਾਂ WTI ਕਰੂਡ ਆਇਲ ਜਿਹੜਾ ਹੈ ਵੈਸਟ ਟੈਕਸਸ ਇੰਟਰਮੀਡੀਏਟ ਉਹ ਟ੍ਰੇਡ ਹੋ ਰਿਹਾ ਜੀ ਸੋ ਤੇਲ ਦੀਆਂ ਕੀਮਤਾਂ ਥੋੜ੍ਹੀਆਂ ਜਿਹੀਆਂ ਸੌਫਟ ਹੋਈਆਂ ਨੇ ਪਿਛਲੇ 1-2 ਦਿਨਾਂ ਵਿੱਚ ਪਰ ਓਵਰਆਲ ਹਾਈ ਹੀ ਨੇ ਉੱਚੀਆਂ ਹੀ ਨੇ ਜਿੱਥੋਂ ਤੱਕ ਕਰੰਸੀ ਦੀ ਗੱਲ ਹੈ ਅਮਰੀਕਨ ਡਾਲਰ ਕੈਨੇਡੀਅਨ ਦੇ ਮੁਕਾਬਲੇ ਥੋੜ੍ਹਾ ਜਿਹਾ ਹੋਰ ਮਜ਼ਬੂਤ ਹੋਇਆ ਕੈਨੇਡੀਅਨ ਡਾਲਰ ਥੋੜ੍ਹਾ ਕਮਜ਼ੋਰ ਪਿਆ ਜੀ ਅਗਰ ਅੱਜ ਤੁਸੀਂ ਤੁਹਾਡੇ ਕੋਲ ਇੱਕ ਅਮਰੀਕਨ ਡਾਲਰ ਹੈ ਤਾਂ ਉਸਦੇ ਤੁਹਾਨੂੰ $1 ਅਤੇ 38 ਸੈਂਟ ਕੈਨੇਡਾ ਦੇ ਮਿਲ ਜਾਣਗੇ $1.38 ਜੇ ਤੁਸੀਂ US ਡਾਲਰ ਦੀ ਇੰਡੀਅਨ ਰੁਪਏ ਦੇ ਮੁਕਾਬਲੇ ਕੰਪੈਰੀਜ਼ਨ ਕਰਦੇ ਹੋ ਤਾਂ ਇੰਡੀਆ ਦੇ ਵਿੱਚ ਇੰਡੀਆ ਦੀ ਕਰੰਸੀ ਨੂੰ ਰੋਜ਼ ਹੇਠਾਂ ਜਾਂਦਾ ਦੇਖ ਕੇ ਭਾਰਤ ਦੇ ਵਿੱਚ ਕੁਛ ਕਦਮ ਚੁੱਕੇ ਗਏ ਨੇ ਕਿ ਕਰੰਸੀ ਦੀ ਜਿਹੜੀ ਸਲਾਈਡ ਹੈ ਉਸਨੂੰ ਜਿਹੜਾ ਥੋੜ੍ਹਾ ਰੋਕਿਆ ਜਾਵੇ ਸੋ ਰਿਜ਼ਰਵ ਬੈਂਕ ਆਫ ਇੰਡੀਆ ਨੇ ਜੋ ਕਦਮ ਚੁੱਕਿਆ ਉਹਦੀ ਵੀ ਗੱਲ ਕਰਾਂਗੇ ਲੇਕਿਨ ਪਹਿਲਾਂ ਕੀਮਤ ਦੀ ਗੱਲ ਕਰ ਲਈਏ ਇੱਕ ਅਮਰੀਕਨ ਦੇ ਮੁਕਾਬਲੇ ਅੱਜ ਤੁਹਾਨੂੰ 96 ਰੁਪਏ 16 ਪੈਸੇ ਇੰਡੀਆ ਦੇ ਮਿਲਣਗੇ 96 ਰੁਪੀਜ਼ ਐਂਡ 16 ਪੈਸੇ ਇੱਕ ਕੈਨੇਡੀਅਨ ਦੇ ਮੁਕਾਬਲੇ ਅੱਜ ਤੁਹਾਨੂੰ ਮਿਲਣਗੇ 69 ਰੁਪਏ 82 ਪੈਸੇ 69 ਰੁਪੀਜ਼ ਐਂਡ 82 ਪੈਸੇ ਸੋ ਇੰਡੀਅਨ ਰੁਪਈਆ ਥੋੜ੍ਹਾ ਜਿਹਾ ਬਿਹਤਰ ਹੋਇਆ ਕਿਉਂਕਿ ਇੱਕ ਸਮੇਂ ਅੱਜ ਤੋਂ ਇਹ ਕਹਿ ਲਓ

ਕੱਲ ਹੀ ਜਿਹੜੀ ਕੀਮਤ ਸੀ ਕੈਨੇਡੀਅਨ ਦੀ ਉਸ ਦੇ ਮੁਕਾਬਲੇ ਰੁਪਈਆ ਕਾਫੀ ਕਮਜ਼ੋਰ ਸੀ ਤੇ ਕੱਲ ਇੱਕ ਕੈਨੇਡੀਅਨ ਦੇ ਮੁਕਾਬਲੇ 70 ਰੁਪਏ 44 ਪੈਸੇ ਤੱਕ ਮਿਲਣ ਲੱਗੇ ਸਨ। ਇੰਡੀਆ ਦੇ ਵਿੱਚ ਜੋ ਜਿਹੜੀ ਖਬਰ ਹੈ ਉਹਦੇ ਵਿੱਚ ਇਹ ਹੈ ਕਿ RBI ਨੇ ਕੁਛ ਕਦਮ ਚੁੱਕੇ ਤੇ ਇਹ ਇੱਕ ਤਰ੍ਹਾਂ ਦਾ ਸੀ ਕਿ ਰੇਟ ਹਾਈਕ ਤੇ ਕਰੰਸੀ ਸਵਾਪ ਰਿਜ਼ਰਵ ਬੈਂਕ ਆਫ ਇੰਡੀਆ ਨੇ ਕਿਹਾ ਸੀ ਕਿ ਇੰਟਰਸਟ ਰੇਟ ਵਧਾ ਦਈਏ ਤੇ ਕਰੰਸੀ ਸਵਾਪ ਜਿਹੜੇ ਨੇ ਉਹ ਅਲਾਓ ਕੀਤੇ ਜਾਣ ਤਾਂ ਕਿ ਰੁਪਏ ਦੀ ਜਿਹੜੀ ਸਲਾਈਡ ਹੈ ਰੁਪਈਏ ਦੀ ਕੀਮਤ ਜੋ ਖਿਸਕਦੀ ਜਾ ਰਹੀ ਹੈ ਉਸ ਨੂੰ ਫੜਿਆ ਜਾ ਸਕੇ। ਸੋ RBI ਐਕਚੁਅਲੀ ਜਿਹੜੀ ਹੈ ਫੋਰਨ ਐਕਸਚੇਂਜ ਸਵਾਪ ਜਿਹੜੀ ਹੈ ਉਹ ਕਰਦੀ ਰਹੀ ਹੈ। ਜਨਵਰੀ 2026 ਦੇ ਵਿੱਚ ਵੀ 2 ਬਿਲੀਅਨ ਦਾ ਇਸ ਤਰ੍ਹਾਂ ਕੀਤਾ ਸੀ ਤੇ ਰੁਪਏ ਦੀ ਲਿਕੁਇਡਿਟੀ ਥੋੜ੍ਹੀ ਜਿਹੀ ਵਧਾਈ ਸੀ ਬੈਂਕਿੰਗ ਸਿਸਟਮ ਵਿੱਚ ਜਿਹੜੀ ਕਿ ਰੋਜ਼ ਖਾਲੀ ਹੋ ਰਹੀ ਸੀ। ਸੋ ਇਸ ਮੂਵ ਦੇ ਨਾਲ ਈਵਨ ਦਸੰਬਰ 2025 ਦੇ ਵਿੱਚ ਵੀ ਅਜਿਹਾ ਕੀਤਾ ਸੀ ਜਦੋਂ 5 ਬਿਲੀਅਨ ਜਿਹੜੇ ਸੀ ਉਹ ਇੰਜੈਕਟ ਕੀਤੇ ਸੀ। ਸੋ ਹੁਣ ਜਿਹੜਾ ਹੈ ਰੁਪਈਆ ਜਿਹੜਾ ਘਟਦਾ ਜਾ ਰਿਹਾ ਉਹ ਉਸਦੇ ਲਈ ਵੀ ਇਹੋ ਜਿਹੇ ਕਦਮ ਜਿਹੜੇ ਨੇ ਚੁੱਕੇ ਨੇ। ਸੋ ਉਸ ਕਰਕੇ ਥੋੜ੍ਹਾ ਜਿਹਾ ਰੁਪਈਆ ਦੇ ਵਿੱਚ ਟਕਾ ਆਇਆ ਪਰ ਬਹੁਤ ਜ਼ਿਆਦਾ ਅਜੇ ਨਹੀਂ ਹੈ। ਲੰਬੇ ਸਮੇਂ ਦੇ ਵਿੱਚ ਕਿ ਇਹ ਜ਼ਿਆਦਾ ਦੇਰ ਟਿਕ ਸਕੇਗਾ ਜਾਂ ਅਮਰੀਕਨ 100 ਨੂੰ ਪਾਰ ਹੋ ਜਾਵੇਗਾ ਇਹ ਸਮਾਂ ਦੱਸੇਗਾ ਜੀ। ਬਹਰਹਾਲ ਅਸੀਂ ਥੋੜ੍ਹੀ ਜਿਹੀ ਗੱਲ ਕਰਦੇ ਹਾਂ ਹੁਣ ਅਗਲੀ ਖਬਰ ਦੀ। ਅਲਬਰਟਾ ਦੇ ਵਿੱਚ ਪ੍ਰੈਮੀਅਰ ਡੈਨੀਅਲ ਸਮਿਥ ਨੇ ਇੱਕ ਕੈਬਨਿਟ ਦੇ ਵਿੱਚ ਸ਼ਫਲ ਜਿਹੜੀ ਹੈ ਕੀਤੀ ਹੈ, ਵੱਡੀ ਸ਼ਫਲ ਕਹਿ ਸਕਦੇ ਹਾਂ, ਸ਼ੇਕਅਪ ਕਹਿ ਲਓ ਕਿ ਮੰਤਰੀ ਮੰਡਲ ਦੇ ਵਿੱਚ ਹਿਲਜੁਲ ਜੀ ਕੀਤੀ ਹੈ। ਇਹਦੇ ਵਿੱਚ ਫਾਈਨਾਂਸ ਮਿਨਿਸਟਰ ਨੇਟ ਹੋਰਨਰ ਤੇ ਮਿਨਿਸਟਰ ਆਫ ਹਸਪੀਟਲ ਐਂਡ ਸਰਜੀਕਲ ਸਰਵਿਸ ਮੈਟ ਜੋਨਸ ਨੇ ਐਲਾਨ ਕੀਤਾ ਸੀ ਕਿ 2027 ਵਿੱਚ ਉਹ ਦੁਬਾਰਾ ਚੋਣਾਂ ਵਿੱਚ ਨਹੀਂ ਖੜਨਗੇ। ਸੋ ਜਿਹੜੇ ਮੰਤਰੀ ਮੰਡਲ ਵਿੱਚ ਤਬਦੀਲੀਆਂ ਹੁਣ ਕੀਤੀਆਂ ਨੇ, ਜੇਸਨ ਨਿਕਸਨ ਜਿਨ੍ਹਾਂ ਨੇ ਫਾਈਨਾਂਸ ਪੋਰਟਫੋਲੀਓ ਜਿਹੜਾ ਹੈ ਉਹ ਲੈ ਲਿਆ ਟ੍ਰੇਜਰੀ ਬੋਰਡ ਐਂਡ ਫਾਈਨਾਂਸ ਦਾ, ਗਵਰਨਮੈਂਟ ਆਫ ਅਲਬਰਟਾ ਦੇ ਨਵੇਂ ਵਿੱਤ ਮੰਤਰੀ ਹੋਣਗੇ। ਟੈਰਾ ਸੋਇਰ ਉਹ ਕੈਬਨਿਟ ਵਿੱਚ ਪਹਿਲੀ ਵਾਰੀ ਬਣੇ ਨੇ ਤੇ ਮਿਨਿਸਟਰ ਆਫ ਐਗਰੀਕਲਚਰ ਐਂਡ ਇਰੀਗੇਸ਼ਨ ਬਣ ਗਏ ਨੇ। ਓਲਡਸ ਟਿਟਸਬਰੀ ਤੋਂ ਤੇ ਥ੍ਰੀ ਹਿਲਸ ਤੋਂ ਉਹ UCP ਦੇ MLA ਨੇ ਤੇ ਚੇਅਰ ਆਫ ਦ ਗ੍ਰੇਨ ਗਰੋਅਰਸ ਆਫ ਕੈਨੇਡਾ ਪਹਿਲਾਂ ਰਹਿ ਚੁੱਕੇ ਨੇ। RJ ਸਿਗੁਰਸਨ ਜੋ ਕਿ ਐਗਰੀਕਲਚਰ ਮਿਨਿਸਟਰ ਸੀ ਉਹਨਾਂ ਨੂੰ ਮਿਨਿਸਟਰ ਆਫ ਅਫੋਰਡੇਬਿਲਟੀ ਐਂਡ ਯੂਟੀਲਿਟੀਜ਼ ਬਣਾ ਦਿੱਤਾ ਗਿਆ। ਐਡਰੀਅਨਾ ਲਾ ਗ੍ਰਾਂਜੇ ਨੂੰ ਸ਼ਿਫਟ ਕਰਕੇ ਹੋਸਪਿਟਲ ਐਂਡ ਸਰਜੀਕਲ ਹੈਲਥ ਸਰਵਿਸਿਸ ਦਾ ਮਿਨਿਸਟਰ ਬਣਾ ਦਿੱਤਾ ਗਿਆ। ਜਸਟਿਨ ਰਾਈਟ ਨੂੰ ਅਪੁਆਇੰਟ ਕੀਤਾ ਗਿਆ ਕਿ ਪ੍ਰਾਇਮਰੀ ਐਂਡ ਪ੍ਰੀਵੈਂਟਿਵ ਹੈਲਥ ਕੇਅਰ ਦੇ ਤੌਰ 'ਤੇ ਉਹਨਾਂ ਨੂੰ ਜਿਹੜਾ ਮਹਿਕਮਾ ਦਿੱਤਾ ਗਿਆ। ਨਿਥਨ ਨਿਊਡੋਰਫ ਨੂੰ ਅਸਿਸਟਡ ਲਿਵਿੰਗ ਐਂਡ ਸੋਸ਼ਲ ਸਰਵਿਸਿਸ ਗਵਰਨਮੈਂਟ ਆਫ ਅਲਬਰਟਾ ਦਾ ਅਹੁਦਾ ਦਿੱਤਾ ਗਿਆ। ਕੁਛ ਹੋਰ ਅਨਾਊਂਸਮੈਂਟਸ ਵੀ ਹੈਗੀਆਂ ਨੇ। ਸੋ ਕੈਬਨਿਟ ਸ਼ਫਲ ਤੋਂ ਇਲਾਵਾ ਕੁਛ ਇਨੀਸ਼ੀਏਟਿਵ ਜਿਹੜੇ ਨੇ ਉਹ ਕੀਤੇ ਨੇ ਜਿਸ ਵਿੱਚ ਪੋਸਟ ਸੈਕੰਡਰੀ AI ਪੈਨਲ ਜਿਹੜਾ ਬਣਾਇਆ ਗਿਆ। ਸੋ ਇਹਦੇ ਵਿੱਚ ਸਰਕਾਰ ਨੇ ਨਵਾਂ ਐਕਸਪਰਟ ਪੈਨਲ ਜਿਹੜਾ ਬਣਾ ਦਿੱਤਾ ਹੈ ਜੋ ਕਿ ਇਸ ਚੀਜ਼ ਨੂੰ ਰਿਵਿਊ ਕਰੇਗਾ ਕਿ ਕਿਵੇਂ ਪੋਸਟ ਸੈਕੰਡਰੀ ਜਿਹੜੀ ਪੋਸਟ ਸੈਕੰਡਰੀ ਸਿੱਖਿਆ ਉਹ ਅਲਬਰਟਾ ਦੇ ਸਟੂਡੈਂਟਸ ਨੂੰ AI ਡਰਿਵਨ ਇਕੋਨਮੀ ਦੇ ਵਾਸਤੇ ਕਿਵੇਂ ਤਿਆਰ ਕਰਦੀ ਹੈ। ਕੈਲਗਰੀ ਮੈਂਟਲ ਹੈਲਥ ਫੈਸਿਲਿਟੀ ਜਿਹੜੀ ਹੈ ਇਹਦੀ ਕੰਸਟਰਕਸ਼ਨ ਜਿਹੜੀ ਹੈ ਉਹ ਹੋ ਚੁੱਕੀ ਹੈ ਅਤੇ ਉਹਦਾ ਵੀ ਜਿਹੜਾ ਐਲਾਨ ਕੀਤਾ ਗਿਆ ਕਿ ਕੁਛ ਅਫੀਸ਼ੀਅਲ ਅਨਾਊਂਸਮੈਂਟ ਜਿਹੜੀ ਹੈ ਉਹ ਅਸੀਂ ਕਰ ਰਹੇ ਹਾਂ। ਸੋ ਸਰਕਾਰ ਨੇ ਅਲਬਰਟਾ ਦੀ ਨੇ ਅੱਜ ਕੁਛ ਵੱਡੇ ਬਦਲਾਅ ਕੀਤੇ ਨੇ ਜੀ ਅਤੇ ਕੁਛ ਨਵੇਂ ਐਲਾਨ ਵੀ ਹੋਏ ਨੇ। ਲੇਕਿਨ ਅਲਬਰਟਾ ਦੇ ਵਖਰੇਵੇਂ ਦਾ ਰੌਲਾ ਜਿਹੜਾ ਪੈਂਦਾ ਹੈ ਇਸ 'ਤੇ ਥੋੜ੍ਹਾ ਜਿਹਾ ਜੋ ਕੈਨੇਡਾ ਦੇ ਨਾਲ ਰਹਿਣ ਵਾਲੇ ਚਾਹਤ ਰੱਖਣ ਵਾਲੇ ਲੋਕ ਨੇ ਉਹਨਾਂ ਨੂੰ ਥੋੜ੍ਹੀ ਜਿਹੀ ਸਟਰੈਂਥ ਉਸ ਵੇਲੇ ਮਿਲੀ ਜਦੋਂ ਫੈਡਰਲ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀਐਵ ਨੇ ਕਿਹਾ ਕਿ ਉਹ ਅਲਬਰਟਾ ਦੇ ਵਿੱਚ ਘੁੰਮ ਕੇ ਪੂਰੇ 'ਚ ਕੰਪੇਨ ਕਰਨਗੇ

ਤੇ ਉਹਨਾਂ ਨੂੰ ਕਹਿਣਗੇ ਕਿ ਅਸੀਂ ਜਿਹੜਾ ਕੈਨੇਡਾ ਦੇ ਨਾਲ ਹੀ ਬਿਹਤਰ ਹੈ ਤੇ ਕੈਨੇਡੀਅਨ ਫੈਮਿਲੀ ਦੇ ਵਿੱਚ ਹੀ ਰਹਿਣਾ ਚਾਹੁੰਦੇ ਹਾਂ। ਆਪ ਜੀ ਨੂੰ ਪਤਾ ਹੈ ਕਿ ਪੀਅਰ ਪੋਲੀਐਫ ਜੋ ਆਪਣੀ ਅਸਲੀ ਸੀਟ ਜਿਹੜੀ ਹੈ ਉਹ ਪਿਛਲੇ ਸਾਲ ਫੈਡਰਲ ਇਲੈਕਸ਼ਨ 'ਚ ਹਾਰ ਗਿਆ ਸੀ ਤੇ ਦੁਬਾਰਾ ਅਲਬਰਟਾ ਦੇ ਵਿੱਚੋਂ ਚੁਣ ਕੇ ਮੈਂਬਰ ਪਾਰਲੀਮੈਂਟ ਬਣੇ ਨੇ ਤੇ ਓਫੀਸ਼ਲੀ ਲੀਡਰ ਆਫ ਆਪੋਜੀਸ਼ਨ ਬਣੇ ਨੇ ਉਹ। ਉੱਤਰੀ ਵੈਨਕੂਵਰ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉਹ ਬੋਲ ਰਹੇ ਸੀ ਤੇ ਉਹਨਾਂ ਨੇ ਇਹ ਗੱਲ ਉੱਥੇ ਕਹੀ ਕਿ ਮੈਂ ਇੱਕ ਤਕੜਾ ਕੈਨੇਡੀਅਨ ਫੈਡਰਲਿਸਟ ਹਾਂ, ਭਾਵ ਫੈਡਰਲ ਪੱਧਰ 'ਤੇ ਜੋ ਕੈਨੇਡਾ ਦੀ ਬਣਤਰ ਹੈ ਉਸ ਦਾ ਹਮਾਇਤੀ ਹਾਂ ਅਤੇ ਮੈਂ ਅਲਬਰਟਾ ਨੂੰ ਫੈਡਰੇਸ਼ਨ ਵਿੱਚ ਰੱਖ ਕੇ ਰੱਖਣ ਲਈ ਜੋ ਕੁਛ ਵੀ ਮੈਨੂੰ ਕਰਨਾ ਪਿਆ ਮੈਂ ਉਹ ਕਰਾਂਗਾ ਅਤੇ ਜੇ ਵੋਟਰ ਜਿਹੜੇ ਨੇ ਉਹਨਾਂ ਨੂੰ ਚੁਆਇਸ ਜਿਹੜੀ ਹੈ ਦਿੱਤੀ ਜਾਂਦੀ ਹੈ ਕਿ ਉਹਨਾਂ ਨੇ ਕੈਨੇਡਾ ਨਾਲ ਰਹਿਣਾ ਜਾਂ ਨਹੀਂ ਰਹਿਣਾ ਅਤੇ ਉਹ ਇਹ ਯਾਦ ਰੱਖਣ ਕਿ ਮੈਂ ਅਲਬਰਟਾ ਪ੍ਰੋਵਿੰਸ ਦੇ ਵਿੱਚ ਘੁੰਮ ਫਿਰ ਕੇ ਅਲਬਰਟਾ ਵਾਸੀਆਂ ਨੂੰ ਕੈਨੇਡੀਅਨ ਪਰਿਵਾਰ ਦੇ ਵਿੱਚ ਰੱਖਣ ਲਈ ਪ੍ਰਚਾਰ ਕਰਾਂਗਾ ਜੀ। ਉਹਨਾਂ ਨੇ ਕਿਹਾ ਕਿ ਸੈਪਰੇਟਿਸਟ ਜਦੋਂ ਉਹਨਾਂ ਨੂੰ ਪੁੱਛਿਆ ਸੀ ਕਿ ਸੈਪਰੇਟਿਸਟ ਜਿਹੜੇ ਨੇ ਉਹ ਇੰਡੀਪੈਂਡੈਂਸ ਕੁਐਸਚਨ ਜਿਹੜਾ ਵੋਟਰਾਂ ਦੇ ਸਾਹਮਣੇ ਰੱਖਣ ਵਿੱਚ ਕਾਮਯਾਬ ਹੋ ਜਾਂਦੇ ਨੇ ਤੇ ਇਹ ਉਹਦਾ ਜਵਾਬ ਦੇ ਰਹੇ ਸੀ ਕਿ ਜੇ ਉਹ ਜਵਾਬ ਜਿਹੜਾ ਸਵਾਲ ਰੱਖਣ ਵਿੱਚ ਕਾਮਯਾਬ ਹੋ ਜਾਂਦੇ ਨੇ ਤਾਂ ਫਿਰ ਉਹ ਕੀ ਕਰਨਗੇ। ਤਾਂ ਕਹਿੰਦੇ ਮੈਂ ਘੁੰਮ ਫਿਰ ਕੇ ਅਲਬਰਟਾ ਨੂੰ ਕੈਨੇਡਾ ਦੇ ਪਰਿਵਾਰ ਵਿੱਚ ਰੱਖਣ ਲਈ ਕੰਮ ਕਰਾਂਗਾ। ਇਹ ਵੀ ਕਿਹਾ ਕਿ ਨਾਲ ਉਹਨਾਂ ਨੇ ਇਹ ਵੀ ਗੱਲ ਕੀਤੀ ਕਿ ਕੰਟਰੀ ਨੂੰ ਇੱਕ ਰੱਖਣ ਲਈ, ਦੇਸ਼ ਨੂੰ ਇੱਕ ਰੱਖਣ ਲਈ ਉਹ ਇਕੱਲੇ ਕੰਪੇਨ ਨਹੀਂ ਕਰਨਗੇ, ਉਹਨਾਂ ਦੇ ਨਾਲ ਹੋਰ ਸਾਰੇ ਫੈਡਰਲ ਕੰਜ਼ਰਵੇਟਿਵ ਆਗੂ ਵੀ ਹੋਣਗੇ। ਇੱਧਰ ਅਲਬਰਟਾ ਦੀ ਪ੍ਰੈਮੀਅਰ ਡੈਨੀਅਲ ਸਮਿਥ ਦਾ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦਾ ਜੋ ਆਧਾਰ ਹੈ ਉਹ ਇੰਡੀਪੈਂਡੈਂਸ ਦੇ ਮੁੱਦੇ 'ਤੇ ਵੰਡਿਆ ਹੋਇਆ ਦੇਖਿਆ ਜਾ ਰਿਹਾ। ਨਾਹਿਦ ਨੈਸ਼ੀ ਜੋ ਅਲਬਰਟਾ ਐਨਡੀਪੀ ਦੇ ਆਗੂ ਨੇ, ਉਹਨਾਂ ਨੇ ਇਹ ਕਿਹਾ ਸੀ ਕਿ ਉਹਨਾਂ ਲੀਡਰਾਂ ਨੂੰ ਡੈਨੀਅਲ ਸਮਿਥ ਦੀ ਪਾਰਟੀ ਵਿੱਚ ਪਿੱਛੇ ਕੀਤਾ ਜਾ ਰਿਹਾ ਜੋ ਸੈਪਰੇਟਿਸਟ ਏਜੰਡੇ ਦਾ ਸਮਰਥਨ ਨਹੀਂ ਕਰਦੇ। ਸੋ ਇਸ ਮੁੱਦੇ 'ਤੇ ਪੀਅਰ ਪੋਲੀਐਫ ਜਿਹੜੇ ਨੇ ਉਹ ਕਹਿੰਦੇ ਨੇ ਕਿ ਆਲ ਕੰਜ਼ਰਵੇਟਿਵ ਵਿਲ ਬੀ ਕੰਪੇਨਿੰਗ ਫੋਰ ਕੈਨੇਡੀਅਨ ਯੂਨਿਟੀ ਇਨ ਅਲਬਰਟਾ ਅਤੇ ਮੈਂ ਇੱਕ ਯੂਨਾਈਟਿਡ ਕੰਟਰੀ ਲਈ ਸਟੈਂਡ ਕਰਦਾ ਹਾਂ ਅਤੇ ਅਸੀਂ ਰੋਜ਼ ਕੰਪੇਨ ਕਰਾਂਗੇ ਇਸ ਦੇ ਹੱਕ ਵਿੱਚ, ਇਹਦੇ ਲਈ। ਸੋ ਇਹਦੇ ਨਾਲ ਸਥਿਤੀ ਬੜੀ ਅਜੀਬੋ ਗਰੀਬ ਪੈਦਾ ਹੁੰਦੀ ਹੈ। ਪਿਛਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਡੈਨੀਅਲ ਸਮਿਥ ਜਿਹੜੇ ਸੀਗੇ ਜੀ, ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਕਿਸੇ ਨਾ ਕਿਸੇ ਤਰੀਕੇ ਪੀਅਰ ਪੋਲੀਐਫ ਨੂੰ ਜਿਹੜਾ ਜੀ ਉਹ ਸਪੋਰਟ ਦਿੱਤੀ ਜਾਵੇ ਅਤੇ ਉਹ ਕਾਮਯਾਬ ਬਣਨ। ਬਹੁਤੇ ਖੁਸ਼ ਨਹੀਂ ਸੀ ਡੈਨੀਅਲ ਸਮਿਥ ਮਾਰਕ ਕਾਰਨੀ ਅਤੇ ਲਿਬਰਲ ਪਾਰਟੀ ਦੇ ਸੱਤਾ ਵਿੱਚ ਆਉਣ 'ਤੇ, ਪਰ ਇਸ ਮੁੱਦੇ 'ਤੇ ਡੈਨੀਅਲ ਸਮਿਥ ਕੀ ਕਹਿੰਦੇ ਨੇ ਇਹ ਅਜੇ ਪਤਾ ਨਹੀਂ ਹੈ। ਦੂਸਰੇ ਪਾਸੇ ਕੈਨੇਡਾ ਦੇ ਸਾਬਕਾ ਇਮੀਗ੍ਰੇਸ਼ਨ ਮੰਤਰੀ, ਹਾਈ ਪ੍ਰੋਫਾਈਲ ਮੰਤਰੀ ਅਤੇ ਸਾਬਕਾ ਅਲਬਰਟਾ ਦੇ ਪ੍ਰੈਮੀਅਰ ਜੇਸਨ ਕੈਨੀ, ਉਹਨਾਂ ਨੇ ਪੀਅਰ ਪੋਲੀਐਫ ਦੇ ਦੇਸ਼ ਭਗਤੀ ਦੀ ਸਿਫਤ ਕੀਤੀ ਹੈ। ਸਾਬਕਾ ਅਲਬਰਟਾ ਪ੍ਰੀਮੀਅਰ ਜੇਸਨ ਕੈਨੀ, ਜੋ ਕਿ ਫੈਡਰਲਿਸਟ ਕਹਾਉਂਦੇ ਨੇ ਆਪਣੇ ਆਪ ਨੂੰ, ਅਤੇ ਸੈਪਰੇਟਿਸਟ ਜੋ ਆਵਾਜ਼ਾਂ ਨੇ ਉਹਨਾਂ ਨੂੰ ਵਾਰ ਵਾਰ ਸਹਿਣ ਕਰਨੀਆਂ ਪੈਂਦੀਆਂ ਨੇ, ਅਤੇ ਉਹਨਾਂ ਨੇ ਪੋਲੀਐਫ ਨੂੰ ਇਸ ਗੱਲ ਲਈ ਹੌਸਲਾ ਦਿੱਤਾ ਕਿ ਉਹ ਯੂਨਾਈਟਿਡ ਕੈਨੇਡਾ ਲਈ ਐਕਟਿਵਲੀ ਇਨਵੋਲਵ ਹੋ ਕੇ ਕੰਮ ਕਰਨ। ਸੋ ਜੇਸਨ ਕੈਨੀ ਹੱਕ ਵਿੱਚ ਨੇ ਕੈਨੇਡਾ ਨੂੰ ਇੱਕ ਰੱਖਣ ਦੇ, ਅਤੇ ਜਿਸ ਵਿੱਚ ਡੈਨੀਅਲ ਸਮਿਥ ਜਿਹੜੇ ਨੇ ਉਹ ਦੂਸਰਾ ਪਾਸਾ ਲੈਂਦੇ ਹੋਏ ਦੇਖੇ ਜਾ ਸਕਦੇ ਨੇ। ਸੋ ਲਿਬਰਲ ਸਰਕਾਰ ਆਪਣੇ ਤੌਰ 'ਤੇ ਉਹ ਵੀ ਉਹੀ ਚਾਹੁੰਦੀ ਹੈ। ਮਾਰਕ ਕਾਰਨੀ ਵੀ ਕਹਿੰਦੇ ਨੇ ਕਿ ਕੈਨੇਡਾ ਲਈ ਬੈਸਟ ਜਗ੍ਹਾ ਜਿਹੜੀ ਹੈ ਉਹ ਕੈਨੇਡਾ, ਸੋਰੀ ਅਲਬਰਟਾ ਲਈ ਬੈਸਟ ਜਗ੍ਹਾ ਜਿਹੜੀ ਹੈ ਉਹ ਕੈਨੇਡਾ ਦੇ ਨਾਲ ਹੀ ਹੈ। ਸੋ ਇਸ ਮਾਮਲੇ 'ਤੇ ਥੋੜ੍ਹਾ ਇਕੱਲੇ ਪੈਂਦੇ ਹੋਏ ਨਜ਼ਰ ਆ ਰਹੇ ਨੇ ਡੈਨੀਅਲ ਸਮਿਥ ਜਾਂ ਉਹਨਾਂ ਦੇ ਸੈਪਰੇਟਿਸਟ ਜਿਹੜੇ ਉਹਨਾਂ ਦੇ ਕੋਈ ਸਾਥੀ ਨੇ ਜਾਂ ਜਿਹੜੇ ਲੋਕ ਇਸ ਏਜੰਡੇ ਨੂੰ ਅੱਗੇ ਵਧਾ ਰਹੇ ਨੇ। ਸੋ ਅਲਬਰਟਾ ਦੀ ਜੋ ਡੀਲ ਹੈ ਕੈਨੇਡਾ ਦੇ ਨਾਲ, ਮਾਰਕ ਕਾਰਨੀ ਦੇ ਨਾਲ, ਉਹ ਵੀ ਬਹੁਤ ਸਾਰੇ ਸਵਾਲ ਖੜ੍ਹੇ ਕਰ ਰਹੀ ਅਤੇ ਬਹੁਤ ਸਾਰੇ ਲੋਕਾਂ ਨੂੰ ਛਸ਼ੋ ਪੰਜ ਵਿੱਚ ਪਾਇਆ ਹੋਇਆ ਕਿ ਇੱਕ ਪਾਸੇ 'ਤੇ ਕੈਨੇਡਾ ਦੇ ਸਰਕਾਰ ਦੇ ਨਾਲ ਸਮਝੌਤੇ ਹੋ ਰਹੇ ਨੇ,

ਦੂਸਰੇ ਪਾਸੇ ਸੈਪਰੇਟਿਸਟ ਏਜੰਡਾ ਜਿਹੜਾ ਹੈ ਉਸ ਨੂੰ ਵੀ ਹਲਕੀ ਹਲਕੀ ਹਵਾ ਦਿੱਤੀ ਜਾ ਰਹੀ ਹੈ। ਪਰ ਪੀਅਰ ਪੋਲੀਐਫ ਡਟ ਕੇ ਖਲੋ ਗਏ ਨੇ, ਇਹ ਇਸ ਵੇਲੇ ਦੀ ਖਬਰ ਹੈ ਜੀ। ਇੰਟਰਨੈਸ਼ਨਲ ਸਟੂਡੈਂਟਸ ਤੇ ਟੈਂਪਰੇਰੀ ਵਰਕਰਸ ਉਹਨਾਂ ਦੀ ਗਿਣਤੀ ਘਟਣੀ ਤੇ 2024 ਚ ਸ਼ੁਰੂ ਹੋ ਗਈ ਸੀ, ਪਰ 2025 ਦੇ ਅੰਕੜੇ ਕਾਫੀ ਲੋਅ ਸਨ ਜੇ ਅਸੀਂ ਇਮੀਗ੍ਰੇਸ਼ਨ ਦੀ ਗੱਲ ਕਰੀਏ। ਤੇ ਹੁਣ ਜਿਹੜੇ ਮੈਂ ਤੁਹਾਨੂੰ ਅੰਕੜੇ ਦੇਣੇ ਨੇ, ਜੇ ਤੁਹਾਨੂੰ ਲੱਗਦਾ ਕਿ 2025 ਦੇ ਅੰਕੜੇ ਲੋਅ ਸੀ ਤੇ ਜਿਹੜਾ 2026 ਦੇ ਸੁਣਨ ਲਈ ਤੁਸੀਂ ਜਿਹੜਾ ਤਿਆਰ ਰਹੋ। ਇੰਟਰਨੈਸ਼ਨਲ ਸਟੂਡੈਂਟਸ ਤੇ ਟੈਂਪਰੇਰੀ ਫੋਰਨ ਵਰਕਰ ਕੈਨੇਡਾ ਦੇ ਵਿੱਚ 2026 ਦੇ ਪਹਿਲੇ 3 ਮਹੀਨਿਆਂ ਦੇ ਵਿੱਚ ਬਹੁਤ ਘੱਟ ਗਏ ਨੇ ਨਵੇਂ ਆਉਣੇ। ਨਵੇਂ ਫੈਡਰਲ ਇਮੀਗ੍ਰੇਸ਼ਨ ਅੰਕੜੇ ਜੋ ਕਿ ਆਏ ਨੇ, ਇਹਨਾਂ ਵਿੱਚ ਸਾਫ਼ ਝਲਕ ਨਜ਼ਰ ਆ ਰਹੀ ਹੈ ਕਿ ਕੈਨੇਡਾ ਦਾ ਵੀਜ਼ਾ ਨਿਯਮਾਂ ਦਾ ਸਖ਼ਤ ਹੋ ਜਾਣਾ ਜਾਂ ਕਰ ਦੇਣਾ, ਕੈਪਸ ਲਾ ਦੇਣੀਆਂ ਸਟੂਡੈਂਟਸ ਦਾ ਅਤੇ ਟੈਂਪਰੇਰੀ ਵਰਕਰਾਂ ਦਾ ਆਪਣਾ ਰੁਝਾਨ ਘਟਣਾ, ਅਤੇ ਨਾਲ ਕੈਨੇਡਾ ਵਿੱਚ ਜੋ ਕੋਸਟ ਆਫ ਲਿਵਿੰਗ ਅਫੋਰਡੇਬਿਲਟੀ ਨੂੰ ਲੈ ਕੇ ਜਿਹੜੇ ਹਾਲਾਤ ਨੇ ਉਸ ਕਰਕੇ ਥੋੜ੍ਹਾ ਜਿਹਾ ਮੂੰਹ ਭੰਗ ਹੋ ਜਾਣਾ, ਉਸ ਸਭ ਦਾ ਹੁਣ ਅਸਰ ਦਿਸ ਰਿਹਾ। ਜਨਵਰੀ ਅਤੇ ਮਾਰਚ ਜਨਵਰੀ ਫਰਵਰੀ ਮਾਰਚ 2026 ਦੇ ਪਹਿਲੇ ਕੁਆਟਰ ਦੇ ਵਿੱਚ ਕੈਨੇਡਾ ਵਿੱਚ ਸਿਰਫ ਔਰ ਸਿਰਫ 11,195 ਨਵੇਂ ਇੰਟਰਨੈਸ਼ਨਲ ਸਟੂਡੈਂਟ ਆਏ। ਅਤੇ ਹੁਣ ਜੇ 2025 ਦੇ ਤੁਹਾਨੂੰ ਅੰਕੜੇ ਨਾ ਅਸੀਂ ਸਾਂਝੇ ਕਰੀਏ ਤਾਂ 2024 ਨਾਲ ਜਰਾ ਕੰਪੇਅਰ ਕਰ ਲਓ। 2024 ਵਿੱਚ ਇਹੋ ਹੀ ਅੰਕੜੇ ਜਿਹੜੇ ਸੀ, ਜਦੋਂ ਕਿ ਅਸਰ ਦਿਸਣ ਲੱਗ ਪਿਆ ਸੀ ਥੋੜ੍ਹਾ ਜਿਹਾ, ਉਦੋਂ 53,660 ਸਟੂਡੈਂਟ ਕੈਨੇਡਾ ਵਿੱਚ ਆਏ ਸੀ, 53,660 ਅਤੇ ਇਸ ਵੇਲੇ 11,195 2024 ਦੇ ਮੁਕਾਬਲੇ 2026। ਇਹ IRCC ਦੇ ਅੰਕੜੇ ਕਹਿੰਦੇ ਨੇ। ਅਤੇ ਜਿਹੜੇ ਨਵੇਂ ਟੈਂਪਰੇਰੀ ਵਰਕਰ ਹੈਗੇ ਨੇ ਉਹ 36,245 ਉਹ ਇਸ ਸਾਲ ਆਏ 3 ਮਹੀਨਿਆਂ ਵਿੱਚ, ਜੋ ਕਿ 2024 ਦੇ ਵਿੱਚ 1,39,405 ਸਨ। 74% ਉਹਨਾਂ ਵਿੱਚ ਕਮੀ ਦਰਜ ਕੀਤੀ ਗਈ ਹੈ ਅਤੇ ਇੰਟਰਨੈਸ਼ਨਲ ਸਟੂਡੈਂਟਸ ਵਿੱਚ 79% ਕਮੀ ਦਰਜ ਹੋਈ ਹੈ। ਸੋ ਇਹ ਬੜਾ ਵੱਡਾ ਅੰਕੜਿਆਂ ਦਾ ਫਰਕ ਹੈ। ਇਸੇ ਸਮੇਂ ਦੇ ਵਿੱਚ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਕਾਫੀ ਘਾਟ ਆਈ ਹੈ, ਅਤੇ ਇੰਟਰਨੈਸ਼ਨਲ ਸਟੂਡੈਂਟ ਅਤੇ ਮੋਬਿਲਿਟੀ ਪ੍ਰੋਗਰਾਮ ਦੇ ਜਿਹੜੇ ਅਰਾਈਵਲ ਨੇ ਉਹ ਵੀ ਡਰੋਪ ਹੋਏ ਨੇ। ਸੋ ਮਾਰਚ 31 ਤੱਕ 431,160 ਲੋਕਾਂ ਕੋਲ ਸਟੱਡੀ ਪਰਮਿਟ ਸੀ, 1,10,580 ਦੇ ਕੋਲ ਵਰਕ ਪਰਮਿਟ ਸੀ, ਅਤੇ 2,28,915 ਅਜਿਹੇ ਸਨ ਜਿਨ੍ਹਾਂ ਕੋਲ ਦੋਵੇਂ ਸੀ, ਵਰਕ ਪਰਮਿਟ ਵੀ ਸੀ ਅਤੇ ਸਟੱਡੀ ਪਰਮਿਟ ਵੀ ਸੀ। ਪਿਛਲੇ 2 ਸਾਲਾਂ ਦੇ ਵਿੱਚ ਲਿਬਰਲ ਸਰਕਾਰ ਨੇ ਨਵੇਂ ਸਟੱਡੀ ਪਰਮਿਟ ਕੈਪ ਕੀਤੇ, ਵਰਕ ਪਰਮਿਟ ਦੇ ਨਿਯਮ ਸਖ਼ਤ ਕਰ ਦਿੱਤੇ, ਅਤੇ ਅਕਤੂਬਰ 2024 ਦੇ ਵਿੱਚ ਇਮੀਗ੍ਰੇਸ਼ਨ ਲਈ ਜੋ ਸਪੋਰਟ ਘਟਦੀ ਨਜ਼ਰ ਆਈ, ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਅਤੇ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੇ 20% ਕਟੌਤੀ ਦੀ ਗੱਲ ਕੀਤੀ ਸੀ ਪਰਮਾਨੈਂਟ ਰੈਜੀਡੈਂਟ ਐਡਮਿਸ਼ਨ ਦੀ। ਅਤੇ ਇਸੇ ਤਰ੍ਹਾਂ ਇੱਧਰ ਵੀ ਕੈਪ ਜਿਹੜੀ ਸੀ ਇੰਨੀ ਨਹੀਂ ਸੀ ਲਾਈ ਜਿੰਨੀ ਕਿ ਹੋ ਗਈ ਹੈ। ਜੋ ਪਹਿਲੇ ਜਿਹੜੇ ਅੰਕੜੇ ਸੀ ਉਹਨਾਂ ਵਿੱਚ 40% ਇੰਟਰਨੈਸ਼ਨਲ ਸਟੂਡੈਂਟਸ 'ਤੇ ਕੈਪ ਲਾਉਣ ਦੀ ਗੱਲ ਕੀਤੀ ਕਿ 40% ਘੱਟ ਆਉਣਗੇ, ਆ ਅਤੇ 70-80% ਵਾਲਾ ਦੁੱਗਣੇ ਉਹ ਘੱਟ ਗਏ ਨੇ ਹੋਰ ਜ਼ਿਆਦਾ। ਸੋ ਨੰਬਰ ਆਫ ਅਸਾਈਲਮ ਕਲੇਮ ਜਿਹੜੇ ਕਿ ਰਿਫਿਊਜੀ ਕਲੇਮ ਕਰਦੇ ਸੀ ਉਹ ਵੀ ਬਹੁਤ ਘਟੇ ਨੇ। ਜਨਵਰੀ ਤੋਂ ਲੈ ਕੇ ਮਾਰਚ 2026 ਤੱਕ ਨਵੇਂ ਅਸਾਈਲਮ ਕਲੇਮ ਜਿਹੜੇ ਨੇ ਉਹ ਇਹਨਾਂ 3 ਮਹੀਨਿਆਂ ਵਿੱਚ ਫਿਰ ਵੀ ਕਾਫੀ ਹੋਏ ਨੇ, 18,795, ਜਦਕਿ 2024 ਵਿੱਚ 46,000 ਲੋਕਾਂ ਨੇ ਇਹ ਕਲੇਮ ਕੀਤੇ ਸੀ। ਸੋ ਨਵੇਂ ਵੀਜ਼ਾ ਰਿਕੁਆਇਰਮੈਂਟਸ, ਬਾਰਡਰ ਇਨਫੋਰਸਮੈਂਟ ਅਤੇ ਸਖ਼ਤੀ, ਅਤੇ ਵੀਜ਼ਾ ਐਪਲੀਕੇਸ਼ਨਾਂ ਨੂੰ ਸਕਰੀਨ ਕਰਨ ਦੀ ਸਖ਼ਤੀ, ਬਹੁਤ ਸਾਰੇ ਲੋਕ ਇਸ ਵੇਲੇ ਕੈਨੇਡਾ ਵਿੱਚ ਇਮੀਗ੍ਰੇਸ਼ਨ ਸਟੇਟਸ ਜਿਹੜੇ ਨੇ ਉਹ ਲੂਜ਼ ਕਰਨ ਦੇ ਕੰਢੇ 'ਤੇ ਨੇ ਅਤੇ ਅਨਡਾਕੂਮੈਂਟਡ ਹੋ ਸਕਦੇ ਨੇ। ਇਮੀਗ੍ਰੇਸ਼ਨ ਐਕਸਪਰਟਸ ਜਿਹੜੇ ਨੇ ਉਹ ਵਾਰਨਿੰਗ ਦਿੰਦੇ ਨੇ ਇਸ ਗੱਲ ਦੀ।

0: ਇਸ ਵੇਲੇ ਕੈਨੇਡਾ ਵਿੱਚ ਓਵਰਆਲ ਤਕਰੀਬਨ 27 ਲੱਖ ਦੇ ਲਾਗੇ ਛਾਗੇ। ਇਹ ਗਿਣਤੀ ਕਿਸੇ ਵੇਲੇ 31-32 ਲੱਖ ਗਿਣੀ ਜਾ ਰਹੀ ਸੀ, ਪਰ ਇਸ ਵੇਲੇ ਜੋ ਹੈ ਜੀ 26,76,000 ਜਿਹੜੇ ਨੇ ਉਹ ਟੈਂਪਰੇਰੀ ਰੈਜੀਡੈਂਟ ਹੈਗੇ ਨੇ, ਜਿਨ੍ਹਾਂ ਵਿੱਚ ਅਸਾਈਲਮ ਵਾਲੇ ਵੀ ਨੇ, ਰਿਫਿਊਜੀ ਵੀ ਨੇ, ਸਟੂਡੈਂਟਸ ਵੀ ਨੇ, ਟੈਂਪਰੇਰੀ ਫੋਰਨ ਵਰਕਰ ਨੇ। ਤੇ ਇਸ ਵੇਲੇ ਇਹ ਕਿਹਾ ਜਾ ਰਿਹਾ ਕਿ 19,38,000 ਟੈਂਪਰੇਰੀ ਸਟੱਡੀ ਵਰਕ ਪਰਮਿਟ ਵਿਜ਼ਟਰ ਪਰਮਿਟ ਜਿਹੜੇ ਨੇ ਉਹ ਇਸ ਸਾਲ ਦੇ ਅਖੀਰ ਤੱਕ 19,20,000 ਹੀ ਸਮਝ ਲਓ ਤੁਸੀਂ, 19,38,000 ਇਹ ਐਕਸਪਾਇਰ ਹੋ ਜਾਣਗੇ, ਜੋ ਕਿ ਬਹੁਤ ਵੱਡਾ ਅੰਕੜਾ ਹੈ ਆਪਣੇ ਆਪ ਦੇ ਵਿੱਚ। 4:40 ਹੋ ਰਹੇ ਨੇ ਜੀ, ਖਬਰਾਂ ਦਾ ਸਿਲਸਿਲਾ ਅਸੀਂ ਜਾਰੀ ਰੱਖਾਂਗੇ ਤੇ ਅਸੀਂ ਹੁਣ ਸਵਾਲ ਇੱਕ ਸਾਂਝਾ ਕਰ ਲਈਏ। ਇਹ ਮਦਰ ਇੰਡੀਆ ਰੈਸਟੋਰੈਂਟ ਦੇ ਸਹਿਯੋਗ ਦੇ ਨਾਲ ਇਹ ਸਵਾਲ ਆਪ ਜੀ ਤੱਕ ਪਹੁੰਚਾ ਰਿਹਾ ਤੇ ਉਹਨਾਂ ਵੱਲੋਂ ਹੀ ਗਿਫਟ ਕਾਰਡ ਦਿੱਤੇ ਜਾਣਗੇ। $10 ਦੇ ਗਿਫਟ ਕਾਰਡ ਅਸੀਂ 4 ਦੇ ਦੇਣੇ ਨੇ ਜੀ ਪ੍ਰੋਗਰਾਮ ਦੇ ਵਿੱਚ। ਸਵਾਲ ਜਿਹੜਾ ਤੁਸੀਂ ਨੋਟ ਕਰ ਲਓ ਤੇ ਸਵਾਲ ਦਾ ਸਹੀ ਜਵਾਬ ਜਿਹੜਾ ਹੈ ਜਿਹੜੇ ਸਰੋਤੇ ਦੇਣਗੇ ਉਹ ਉਹਨਾਂ ਨੂੰ ਅਸੀਂ ਇੱਕ ਸਰੋਤੇ ਨੂੰ ਇੱਕ ਉਹਨਾਂ ਵਿੱਚੋਂ ਜਿੰਨਿਆਂ ਦੇ ਸਹੀ ਜਵਾਬ ਆਏ ਉਹਨਾਂ ਦੇ ਵਿੱਚੋਂ ਅਸੀਂ ਇਹ ਚੁਣ ਕੇ 4 ਜਿਹੜੇ ਨੇ ਸਾਡੇ ਕਾਲਰ ਜਾਂ ਮੈਸੇਜ ਕਰਨ ਵਾਲੇ ਜਿਹੜੇ ਹੋਣਗੇ ਜੀ ਉਹਨਾਂ ਨੂੰ ਦੇਵਾਂਗੇ। ਸਵਾਲ ਅੱਜ ਦਾ ਜਿਵੇਂ ਪਹਿਲਾਂ ਦੱਸਿਆ ਸੀ ਕਿ ਕੈਨੇਡਾ ਅਤੇ USA ਦਰਮਿਆਨ ਵਪਾਰ, ਸੈਰ ਸਪਾਟਾ ਸਭ ਕੁਛ ਜਿਹੜਾ ਉਹ ਗਿਰਾਵਟ ਵੱਲ ਨੂੰ ਹੈ। ਵਪਾਰ ਤਾਂ ਸ਼ਾਇਦ ਅੰਦਰ ਖਾਤੇ ਬਹੁਤਾ ਚੱਲ ਹੀ ਰਿਹਾ, ਲੇਕਿਨ ਕੈਨੇਡੀਅਨਾਂ ਦਾ ਵਿਜ਼ਿਟ ਕਰਨਾ ਬਹੁਤ ਘੱਟ ਗਿਆ। ਇਹ ਖਬਰ ਵੀ ਸਾਂਝੀ ਕਰਾਂਗੇ ਇਸ ਸੰਬੰਧ ਵਿੱਚ। ਲੇਕਿਨ ਸਵਾਲ ਇਹ ਹੈ ਜੀ ਕਿ ਕੈਨੇਡਾ ਅਤੇ USA ਦੇ ਦਰਮਿਆਨ ਬਹੁਤ ਸਾਰੇ ਟਰੱਕ, ਸੈਂਕੜੇ ਟਰੱਕ ਰੋਜ਼ਾਨਾ ਬਾਰਡਰ ਕ੍ਰੋਸ ਕਰਦੇ ਨੇ, ਕਮਰਸ਼ੀਅਲ ਟਰੱਕ ਜਿਹਨਾਂ ਵਿੱਚ ਸਮਾਨ ਲੱਦਿਆ ਹੁੰਦਾ ਹੈ। ਕਮਰਸ਼ੀਅਲ ਟਰੱਕ ਦੀ ਗੱਲ ਕਰ ਰਹੇ ਹਾਂ, ਪਿਕਅਪ ਟਰੱਕ ਨਹੀਂ। ਕਮਰਸ਼ੀਅਲ ਟਰੱਕ ਜਿੱਥੋਂ ਜਿੱਥੋਂ ਵੀ ਕਰਦੇ ਨੇ, ਬਹੁਤ ਸਾਰੀਆਂ ਕ੍ਰੋਸਿੰਗ ਨੇ, ਲੇਕਿਨ ਕਮਰਸ਼ੀਅਲ ਟਰੱਕਾਂ ਦੀ ਸਭ ਤੋਂ ਬਿਜ਼ੀਐਸਟ ਕ੍ਰੋਸਿੰਗ ਕਿਹੜੀ ਹੈ? ਸਭ ਤੋਂ ਬਿਜ਼ੀਐਸਟ ਬਾਰਡਰ ਕ੍ਰੋਸਿੰਗ USA ਅਤੇ ਕੈਨੇਡਾ ਦੀ ਟਰੱਕਾਂ ਵਾਸਤੇ ਕਿਹੜੀ ਆ? ਸਵਾਲ ਥੋੜ੍ਹਾ ਤੁਸੀਂ ਇੱਕ ਵਾਰ ਫਿਰ ਸੁਣ ਲਓ ਕਿ ਕੈਨੇਡਾ ਅਤੇ USA ਦੇ ਦਰਮਿਆਨ ਕਮਰਸ਼ੀਅਲ ਟਰੱਕਾਂ ਲਈ ਸਭ ਤੋਂ ਬਿਜ਼ੀਐਸਟ ਕ੍ਰੋਸਿੰਗ ਕਿਹੜੀ ਹੈ ਜੀ? 403-902-1323, 403-902-1323, 403-902-1323। ਕਮਰਸ਼ੀਅਲ ਟਰੱਕਾਂ ਲਈ USA ਅਤੇ ਕੈਨੇਡਾ ਦਰਮਿਆਨ ਸਭ ਤੋਂ ਬਿਜ਼ੀਐਸਟ ਕ੍ਰੋਸਿੰਗ ਕਮਰਸ਼ੀਅਲ ਟਰੱਕਾਂ ਲਈ ਕਿਹੜੀ ਹੈ ਜੀ? ਸਵਾਲ ਤੁਸੀਂ ਸੁਣ ਲਿਆ ਹੋਵੇਗਾ, ਸਰੋਤੇ ਜਿਹੜਾ ਸੋਚ ਰਹੇ ਨੇ ਸਾਡੇ ਤੇ ਕਾਲਾਂ ਲਵਾਂਗੇ ਅਸੀਂ ਜਦੋਂ ਸਾਡੇ ਕੋਲ ਕਾਲਾਂ ਆ ਗਈਆਂ। ਕਾਲ ਆ ਗਈ ਹੈ ਜੀ ਤੇ ਆਓ ਅਸੀਂ ਗੱਲ ਕਰ ਲੈਂਦੇ ਹਾਂ ਫਿਰ ਕੀ ਕਹਿੰਦੇ ਸਰੋਤੇ। ਸੁਰ ਸੰਗਮ ਰੇਡੀਓ
1: ਕੰਧਾਲੇ ਵਾਲੇ ਕੁਲਦੀਪ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ।
1: ਇਹ ਵਿੰਸਰ ਵਾਲਾ ਹੈਗਾ ਜੀ ਜਿਹੜਾ ਕ੍ਰੋਸ ਹੈ,
0: ਸਤਵਿੰਦਰ ਸਿੰਘ ਚੀਮਾ। ਹਾਂਜੀ
1: ਹਾਂਜੀ ਹਾਂਜੀ,
0: ਫੋਨ ਦੇ 4 ਡਿਜਿਟ ਬੋਲੇ ਜੀ।
1: 9526 9526,
0: ਠੀਕ ਹੈ ਜੀ ਜੀ, ਬਸ ਮਿਹਰਬਾਨੀ ਸਰ,
1: ਥੈਂਕ ਯੂ।
0: ਪਿੰਡਾਂ ਦੇ ਨਾਮ ਹੀ ਹੁੰਦੇ ਨੇ ਜੀ। ਖੈਰ ਚਲੋ, ਸਰੋਤਿਆਂ ਨੂੰ ਮੈਂ ਬਾਕੀਆਂ ਨੂੰ ਵੀ ਸਵਾਲ ਦੱਸ ਦੇਵਾਂ ਕਿ ਸਵਾਲ ਦਾ ਜਵਾਬ ਥੋੜ੍ਹਾ ਜਿਹਾ ਟ੍ਰਿਕੀ ਆ। ਤੁਸੀਂ ਮੈਂ ਪਹਿਲਾਂ ਹਿੱਟ ਦੇ ਦਿੰਦਾ ਸਰੋਤਿਆਂ ਨਾਲ, ਸਾਡਾ ਅਸੀਂ ਇਹ ਪਿਆਰ ਵਾਲਾ ਸੌਦਾ ਹੈ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਿ ਅਸੀਂ ਕੋਈ ਉਹਨਾਂ ਦੀ ਸਰੋਤਿਆਂ ਦੀ ਕੋਈ ਜਾਣਕਾਰੀ ਦਾ ਇਗਜ਼ਾਮ ਲੈ ਰਹੇ ਹਾਂ ਜਾਂ ਕੋਈ ਇਹੋ ਜਿਹੀ ਗੱਲ ਹੈ, ਕੋਈ ਚੱਕਰ ਨਹੀਂ ਹੈ। ਖੈਰ 4:44 ਹੋ ਰਹੇ ਨੇ ਤੇ ਖਬਰਾਂ ਹੋਰ ਅਸੀਂ ਜਾਰੀ ਰੱਖਾਂਗੇ। ਕਮਰਸ਼ੀਅਲ ਟਰੱਕ ਕਿਹੜੀ ਬਾਰਡਰ ਕ੍ਰੋਸਿੰਗ ਤੋਂ ਸਭ ਤੋਂ ਵੱਧ ਕ੍ਰੋਸ ਕਰਦੇ ਨੇ USA ਤੇ ਕੈਨੇਡਾ ਜੀ? ਅੱਗੇ ਚੱਲਦੇ ਹਾਂ। ਇੱਕ ਕੈਨੇਡੀਅਨ ਵਿਅਕਤੀ ਜਿਹੜਾ ਹੈ ਜੀ, ਉਸਨੂੰ US ਅਟਾਰਨੀ ਆਫਿਸ ਦੇ ਦੱਸਣ ਮੁਤਾਬਕ ਚਾਰਜ ਕੀਤਾ ਗਿਆ ਤੇ ਇਹ ਉਸਨੂੰ ਚਾਰਜ ਹੁਣ ਇਸ ਕਰਕੇ ਕੀਤਾ ਗਿਆ ਕਿਉਂਕਿ ਉਹ ਹੈ ਕੈਨੇਡੀਅਨ, ਬਹੁਤ ਸਾਲਾਂ ਤੋਂ ਅਮਰੀਕਾ ਦੇ ਵਿੱਚ

0: ਵਿੱਚੋਂ ਰਹਿ ਰਿਹਾ ਤੇ ਗੈਰ ਕਾਨੂੰਨੀ ਤਰੀਕੇ ਨਾਲ ਵੋਟਾਂ ਪਾ ਰਿਹਾ। ਬਹੁਤ ਸਾਲਾਂ ਤੋਂ ਕਿੰਨਿਆਂ ਕੁ ਤੋਂ 40 ਸਾਲ ਤੇ ਉਹਦੀ ਉਮਰ ਹੈ। ਪ੍ਰੋਸੀਕਿਊਟਰ ਨੇ ਇੱਕ ਰਿਲੀਜ਼ ਜਿਹੜੀ ਹੈ ਉਹ ਜਾਰੀ ਕੀਤੀ ਹੈ ਤੇ ਉਹਦੇ ਵਿੱਚ ਇੱਕ ਕਾਊਂਟ ਜਿਹੜਾ ਹੈ ਅਨਲਾਫੁਲ ਵੋਟਿੰਗ ਬਾਈ ਐਨ ਏਲੀਅਨ ਐਂਡ ਵਨ ਕਾਊਂਟ ਆਫ ਕਾਸਟਿੰਗ ਏ ਬੈਲਟ ਨੋਨ ਟੂ ਬੀ ਫਰੋਡਲੈਂਟ, ਇਸ ਕੇਸ ਦੇ ਵਿੱਚ ਉਹਨੂੰ ਚਾਰਜ ਕੀਤਾ ਗਿਆ। ਪ੍ਰੋਸੀਕਿਊਟਰਾਂ ਨੇ ਨਿਊਜ਼ ਰਿਲੀਜ਼ ਵਿੱਚ ਕਿਹਾ ਕਿ ਇਹ ਜਿਹੜਾ ਵਿਅਕਤੀ ਹੈ 1987 ਦੇ ਵਿੱਚ ਅਮਰੀਕਾ ਦਾ ਪੀ ਆਰ ਬਣ ਗਿਆ ਸੀ ਅਤੇ ਬੋਸਟਨ ਦੇ ਵਿੱਚ ਉਹ ਰਹਿ ਰਿਹਾ ਅਤੇ ਇਹ ਇਲਜ਼ਾਮ ਲੈ ਗਿਆ ਕਿ ਇਸ ਵਿਅਕਤੀ ਨੇ ਅਫੀਸ਼ੀਅਲ ਰਜਿਸਟ੍ਰੇਸ਼ਨ ਫਾਰਮ ਦੇ ਵਿੱਚ ਇਹ ਕਹਿ ਦਿੱਤਾ ਕਿ ਯੂ ਐਸ ਏ ਦਾ ਸਿਟੀਜ਼ਨ ਹੈ ਅਤੇ ਕਈ ਚੋਣਾਂ ਵਿੱਚ ਵੋਟ ਪਾ ਚੁੱਕਾ। ਸੋ ਇਸ ਵੇਲੇ ਉਸਨੂੰ ਜੇ ਉਹ ਦੋਸ਼ੀ ਪਾਇਆ ਜਾਂਦਾ, ਹਾਲੇ ਤਾਂ ਚਾਰਜ ਕੀਤਾ ਗਿਆ ਨਾ, ਜੇ ਅਦਾਲਤ ਨੇ ਉਸਨੂੰ ਦੋਸ਼ੀ ਕਰਾਰ ਦਿੱਤਾ ਤਾਂ ਉਸਨੂੰ 1 ਸਾਲ ਤੋਂ 5 ਸਾਲ ਜੇਲ੍ਹ ਦੇ ਵਿੱਚ ਰਹਿਣਾ ਪੈ ਸਕਦਾ ਅਤੇ $1,00,000 ਤੋਂ $2,50,000 ਦਾ ਜੁਰਮਾਨਾ ਉਸਨੂੰ ਹੋ ਸਕਦਾ ਹੈ ਜੀ। ਸੋ ਜਿਸ ਤਰ੍ਹਾਂ ਦੀ ਸਖਤੀ ਹੈ ਯੂ ਐਸ ਏ ਦੇ ਵਿੱਚ, ਇਸ ਵੇਲੇ ਸਭ ਕੁਛ ਐਕਸਪੈਕਟਡ ਹੈ। ਖਬਰਾਂ ਜਾਰੀ ਰੱਖਦੇ ਹਾਂ। ਆਪ ਜੀ ਨੂੰ ਪਤਾ ਹੈ ਕਿ $22 ਮਿਲੀਅਨ ਦਾ ਸੋਨਾ ਖਿਸਕਾ ਲਿਆ ਗਿਆ ਸੀ ਟੋਰਾਂਟੋ ਏਅਰਪੋਰਟ ਤੋਂ ਏਅਰ ਕੈਨੇਡਾ ਦੇ ਗੋਡਾਊਨ ਚੋਂ ਜਾਂ ਉਹਨਾਂ ਦੇ ਵੇਅਰ ਹਾਊਸ ਚੋਂ ਅਤੇ ਜਿੰਨੇ ਕੁ ਚਾਰਜ ਕੀਤੇ ਗਏ ਉਹਨਾਂ ਵਿੱਚ ਚੜ੍ਹਦੇ ਲੈਂਦੇ ਪੰਜਾਬ ਦੇ ਕਈ ਸੱਜਣ ਸੀਗੇ ਅਤੇ ਕਈਆਂ ਨੇ ਗੁਨਾਹ ਆਪਣਾ ਕਬੂਲ ਕਰ ਲਿਆ, ਕਈ ਫਰਾਰ ਨੇ ਅਤੇ ਲੱਭਾ ਕੁਛ ਨਹੀਂ ਹੈ। ਸੋਨਾ ਵੀ ਬਹੁਤ ਸੀ, ਕੈਸ਼ ਕਰੰਸੀ ਵੀ ਬਹੁਤ ਸੀ, ਕੁੱਲ ਮਿਲਾ ਕੇ 4 ਕਿ 6 ਵੰਗਾਂ ਜਿਹੜੀਆਂ ਨੇ ਸੋਨੇ ਦੀਆਂ ਕੱਚੀਆਂ ਘੜੀਆਂ ਜਿਹੀਆਂ ਉਹ ਜਿਹੜੀਆਂ ਨੇ ਮਿਲੀਆਂ ਨੇ। ਲੇਕਿਨ ਕੀ ਉੱਥੇ ਸਭ ਕੁਛ ਪਹਿਲੇ ਠੀਕ ਸੀ ਜਾਂ ਇਹੋ ਹੀ ਘਟਨਾ ਸੀ ਜਾਂ ਇਸ ਤੋਂ ਪਹਿਲਾਂ ਵੀ ਕੋਈ ਚੱਲ ਰਿਹਾ ਸੀ? ਪਰਸੋਂ ਆਪ ਜੀ ਨੇ ਖਬਰ ਸਾਂਝੀ ਕੀਤੀ ਸੀ ਅਸੀਂ ਕਿ ਜੋ ਆਮ ਮੁਸਾਫਰ ਹੁੰਦੇ ਨੇ ਉਹਨਾਂ ਦੇ ਬੈਗ ਜਦੋਂ ਅਸੀਂ ਬੈਗ ਸਾਰੇ ਅਸੀਂ ਟਰੈਵਲ ਕਰਦੇ ਹਾਂ, ਚੈੱਕ ਇਨ ਕਰਵਾਉਂਦੇ ਹਾਂ ਅਤੇ ਇੱਕ ਜਿਹੜੇ ਇੰਪਲੋਈ ਹੁੰਦੇ ਨੇ ਉੱਥੇ ਉਹ ਟੈਗ ਇੱਕ ਸਾਡੇ ਬੈਗ 'ਤੇ ਲਾ ਦਿੰਦੇ ਨੇ ਟੈਗ, ਅਤੇ ਉਸ ਟੈਗ ਦਾ ਛੋਟਾ ਜਿਹਾ ਹਿੱਸਾ ਸਾਨੂੰ ਦੇ ਦਿੰਦੇ ਨੇ। ਕਈ ਵਾਰੀ ਅਸੀਂ ਸਾਂਭ ਲੈਂਦੇ ਹਾਂ, ਕਈ ਵਾਰੀ ਥੋੜ੍ਹੀ ਜਿਹੀ ਲਾਪਰਵਾਹੀ ਕਰ ਜਾਂਦੇ ਹਾਂ। ਜਿਹੜਾ ਟੈਗ ਉਹਨਾਂ ਨੇ ਬੈਗ 'ਤੇ ਲਾਇਆ ਹੁੰਦਾ ਉਹਨਾਂ ਦੇ ਵਿੱਚ ਉਹਨਾਂ ਟੈਗਸ ਨੂੰ ਉਤਾਰ ਕੇ ਉੱਥੇ ਆਪਣੀ ਮਰਜ਼ੀ ਦੇ ਲਾ ਕੇ ਜਾਂ ਉਹਨਾਂ ਦੇ ਟੈਗ ਨੂੰ ਕਿਸੇ ਨਸ਼ਿਆਂ ਵਾਲੇ ਟੈਗ 'ਤੇ ਲਾ ਦੇਣਾ ਅਤੇ ਇਹ ਰਲ ਮਿਲ ਕੇ ਜਿਹੜਾ ਕੰਮ ਕੀਤਾ ਜਾਂਦਾ ਸੀ। ਆਮ ਤੌਰ 'ਤੇ ਜਦੋਂ ਅਸੀਂ ਬੈਗ ਚੁੱਕਦੇ ਹਾਂ ਏਅਰਪੋਰਟ ਤੋਂ ਰਿਸੀਵ ਕਰਦੇ ਹਾਂ ਤਾਂ ਸਾਨੂੰ ਇਹ ਪਤਾ ਹੁੰਦਾ ਕਿ ਸਾਡਾ ਬੈਗ ਕਿਹੜਾ, ਅਸੀਂ ਉਹ ਨੰਬਰ ਨਹੀਂ ਮੈਚ ਕਰਦੇ ਜਿਹੜਾ ਸਾਡੇ ਕੋਲ ਹੁੰਦਾ ਜੋ ਹੈਂਡਲ ਨੂੰ ਲੱਗਾ ਹੁੰਦਾ ਬੈਗ। ਅਸੀਂ ਸਿਰਫ ਬੈਗ ਨੂੰ ਪਛਾਣ ਦੇ ਹਿਸਾਬ ਨਾਲ, ਰੰਗਤ ਦੇ, ਸਾਈਜ਼ ਦੇ, ਸਟਾਈਲ ਦੇ, ਸਭ ਚੀਜ਼ਾਂ ਦੇ ਹਿਸਾਬ ਨਾਲ ਅਸੀਂ ਆਪਣਾ ਬੈਗ ਚੁੱਕੇ ਅਤੇ ਗਾਂਹ ਜਾਂਦੇ ਹਾਂ ਅਤੇ ਘਰ ਜਾ ਕੇ ਕਈ ਵਾਰੀ ਲਾਹ ਦਿੰਦੇ ਹਾਂ, ਕਈ ਵਾਰੀ ਨਹੀਂ ਵੀ ਲਾਉਂਦੇ। ਅਤੇ ਇਹ ਕੀ ਕਰਦੇ ਸੀ, ਟੋਰਾਂਟੋ ਏਅਰਪੋਰਟ 'ਤੇ ਕੁਛ ਇੰਪਲੋਈਜ਼ ਜੋ ਡਰੱਗ ਵਾਲਿਆਂ ਨਾਲ ਰਲੇ ਹੋਏ ਸੀ, ਇਹ ਟੈਗ ਲੋਕਾਂ ਦੇ ਟੈਗ ਦੇ ਉੱਪਰ ਆਪਣੇ ਬੈਗਾਂ ਦੇ ਟੈਗ ਲਾ ਦਿੰਦੇ ਸੀ ਜਾਂ ਉਹਨਾਂ ਦੇ ਟੈਗ ਜਿਹੜੇ ਸੀ ਉਹ ਨਸ਼ਿਆਂ ਵਾਲੇ ਬੈਗਾਂ 'ਤੇ ਲਾ ਦਿੰਦੇ ਸੀ ਜਿਨ੍ਹਾਂ 'ਚ ਨਸ਼ੇ ਹੁੰਦੇ ਸੀ। ਅਤੇ ਉਹ ਜਦੋਂ ਜਾਂਦੇ ਸੀ ਅਤੇ ਫਿਰ ਸਾਹਮਣੇ ਜਾ ਕੇ ਜਿਹਨੇ ਰਿਸੀਵ ਕਰਨੇ ਹੁੰਦੇ ਸੀ ਉਹ ਰਿਸੀਵ ਕਰ ਲੈਂਦਾ ਸੀ। ਇਹ ਨਸ਼ੇ ਢੋਣ ਦਾ ਤਰੀਕਾ ਲੱਭਿਆ ਗਿਆ। ਲੇਕਿਨ ਇੰਪਲੋਈਜ਼ ਜਿਹੜੇ ਨੇ ਇਸ ਮਾਮਲੇ ਦੇ ਵਿੱਚ ਸ਼ਾਮਿਲ ਸਨ, ਹੁਣ ਇਹ ਬੜਾ ਵੱਡਾ ਇਸ਼ੂ ਹੈ ਜਿਸ ਨੂੰ ਐਡਰੈਸ ਕੀਤਾ ਜਾ ਰਿਹਾ। ਅਤੇ ਇਹ ਵੀ ਕਿ ਕਈ ਲੋਕਾਂ ਨੂੰ ਖਾਮ ਖਾ ਜਿਹੜਾ ਸੀ ਉਹ ਤਕਲੀਫ ਸਹਿਣੀ ਪਈ ਅਤੇ ਅੰਦਰ ਵੀ ਰਹਿਣਾ ਪਿਆ, ਅਰੈਸਟ ਵੀ ਹੋਏ, ਪਰ ਉਹਨਾਂ ਦਾ ਕਸੂਰ ਕੋਈ ਨਹੀਂ ਸੀ, ਪਰ ਉਹਨਾਂ ਦਾ ਬੈਗ ਦਾ ਟੈਗ ਕਿਸੇ ਨੇ ਬਦਲ ਦਿੱਤਾ ਸੀ। ਸੋ ਇਹਦੇ ਹੁਣ ਇਲਾਜ ਦੱਸੇ ਜਾ ਰਹੇ ਨੇ ਕਿ ਤੁਸੀਂ ਉਹ ਜਿਹੜਾ ਆਪਣਾ ਬੈਗ ਜਦੋਂ ਚੈੱਕ ਇਨ ਕਰਦੇ ਹੋ ਫੋਟੋ ਖਿੱਚ ਲਓ, ਹੋਰ ਚੀਜ਼ਾਂ ਟੈਗ ਟੂਗ ਸਾਂਭ ਕੇ ਰੱਖੋ, ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਿਆ ਜਾਂਦਾ। ਪਹਿਲਾਂ ਕਾਲਰ ਨਾਲ ਗੱਲ ਕਰ ਲਈਏ ਜੀ, ਫਿਰ ਸੁਰਸਿੰਘ ਰੇਡੀਓ।
1: ਹਾਂਜੀ ਕੁਲਦੀਪ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
1: ਹਾਂਜੀ, ਤੇ ਤੁਹਾਨੂੰ ਕਿੰਨੇ ਸਾਲ ਹੋ ਗਏ ਤੁਹਾਡੇ ਆਪਣੇ ਰੇਡੀਓ ਨੂੰ ਜੀ?
0: ਰੇਡੀਓ ਨੂੰ ਜੀ ਤਕਰੀਬਨ ਹੋ ਹੀ ਗਏ ਜੀ ਕੋਈ 25 ਸਾਲ 24-25 ਸਾਲ
1: ਮੇਰਾ ਖਿਆਲ 25

0: ਮੈਨੂੰ ਨਹੀਂ ਯਾਦ ਜੀ ਹੁਣ ਉਹ ਕੋਈ ਨੀ ਕਿਸੇ ਦਿਨ ਸੁਣਦੇ ਆ ਜੀ ਕਿਸੇ ਦਿਨ ਰੱਖ ਕੇ ਇਸ ਤਰ੍ਹਾਂ ਦਾ ਪ੍ਰੋਗਰਾਮ ਫਿਰ ਉੱਥੇ ਜ਼ਰੂਰ ਸੁਣ
1: ਮੈਨੂੰ ਮੈਂ ਕੱਲ ਯਾਦ ਕਰਦੀ ਸੀ
0: ਹਾਂਜੀ
1: ਪਹਿਲਾਂ ਆਪਣੇ ਧਾਰੀਵਾਲ ਤੋਂ ਹੁੰਦੇ ਸੀ ਜਦੋਂ ਤੁਹਾਡਾ ਤੇ ਤੁਹਾਡੇ ਰੇਡੀਓ ਤੇ ਫਿਰ ਫੋਨ ਕਰੀਦਾ ਸੀ ਤੇ ਉੱਥੇ ਕਈ ਵਾਰੀ ਸੁਣਾਈਦਾ ਸੀ ਉੱਥੇ ਮੈਂ ਕਈ ਵਾਰੀ ਸੁਣਾਉਂਦੀ ਹੁੰਦੀ ਸੀਗੀ
0: ਹਾਂਜੀ
1: ਤੇ ਜਦੋਂ ਕਿਤੇ ਹੋਇਆ ਟਾਈਮ ਤਾਂ ਫਿਰ ਸੁਣਾਵਾਂਗੇ
0: ਠੀਕ ਹੈ ਜ਼ਰੂਰ ਜੀ
1: ਹੁਣ ਯਾਦ ਆ ਜਾਣਾ ਫਿਰ
0: ਠੀਕ ਹੈ ਜੀ ਥੈਂਕ ਯੂ
1: ਓਕੇ ਜੀ ਥੈਂਕ ਯੂ
0: ਥੈਂਕ ਯੂ ਥੈਂਕ ਯੂ ਸੋ ਅਸੀਂ ਪ੍ਰੋਗਰਾਮ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ 10 ਮਿੰਟ ਦਾ ਸਮਾਂ ਸਾਡਾ ਹੈ ਫਿਰ ਉਸ ਤੋਂ ਬਾਅਦ ਅੱਗੇ ਵੀ ਜਾਰੀ ਰੱਖਾਂਗੇ ਜਿਹੜੀ ਮੈਂ ਖਬਰ ਸਾਂਝੀ ਕਰ ਰਿਹਾ ਸੀ ਜਿਹੜਾ ਉਹਨੂੰ ਕੰਪਲੀਟ ਕਰ ਲਈਏ ਜੀ ਕਿ ਇਸ ਤਰ੍ਹਾਂ ਡਰੱਗ ਸਮਗਲਿੰਗ ਵਾਲੇ ਆਮ ਨਿਰਦੋਸ਼ ਮੁਸਾਫਰਾਂ ਨੂੰ ਵਰਤਦੇ ਰਹੇ ਅਤੇ ਇਹ ਸੋਨਾ ਵੀ ਚੋਰੀ ਹੋਇਆ ਕੈਸ਼ ਵੀ ਅਤੇ ਇੱਕ ਪ੍ਰਾਈਵੇਟ ਅਦਾਰੇ ਵੱਲੋਂ ਕੀਤੀ ਗਈ ਇਨਵੈਸਟੀਗੇਸ਼ਨ ਵਿੱਚ ਸਾਹਮਣੇ ਹੁਣ ਇਹ ਆਇਆ ਕਿ ਟੋਰੰਟੋ ਦੀ ਹੀ ਏਅਰਪੋਰਟ 'ਤੇ ਤਾਇਨਾਤ ਏਅਰ ਕੈਨੇਡਾ ਦਾ ਇੱਕ ਸਾਬਕਾ ਮੁਲਾਜ਼ਮ ਪਰਮਪਾਲ ਸਿੱਧੂ ਜਿਹਦੀ ਫੋਟੋ ਵੀ ਜਾਰੀ ਕੀਤੀ ਗਈ ਹੈ ਉਹ ਪਰਮਪਾਲ ਸਿੱਧੂ ਇਕੱਲਾ ਗੋਲਡ ਦਾ ਸੋਨੇ ਦੀ ਇਸ ਜਿਹੜੀ ਜਿਹੜੀ ਸੋਨੇ ਨੂੰ ਖਿਸਕਾਉਣ ਦੀ ਘਟਨਾ ਹੈ ਇਹਦੇ ਵਿੱਚ ਨਹੀਂ ਸ਼ਾਮਿਲ ਇਸ ਤੋਂ ਪਹਿਲਾਂ ਵੀ ਉਸ 'ਤੇ ਕੇਸ ਦਰਜ ਨੇ ਅਤੇ ਏਅਰ ਕੈਨੇਡਾ ਦੇ ਇੰਪਲੋਈ ਜਿਹੜੇ ਇਸ ਗੋਲਡ ਹਾਇਸ ਦੇ ਵਿੱਚ ਸ਼ਾਮਿਲ ਸੀ ਇਹਦੇ ਵਿੱਚ ਪਤਾ ਲੱਗਦਾ ਕਿ ਪਰਮਪਾਲ ਸਿੱਧੂ ਦਾ ਏਅਰਪੋਰਟ 'ਤੇ ਡਰੱਗ ਇਨਵੈਸਟੀਗੇਸ਼ਨ ਨਾਲ ਸੰਬੰਧਿਤ 2008 ਤੋਂ ਬਾਅਦ 3 ਵਾਰੀ ਵੱਖਰੇ ਵੱਖਰੇ ਤਰੀਕੇ ਨਾਲ ਨਾਮ ਆਇਆ 2012 ਦੀ ਇੰਟੈਲੀਜੈਂਸ ਦੇ ਡਾਕੂਮੈਂਟ ਪਤਾ ਲੱਗਦਾ ਕਿ ਸਿੱਧੂ ਜਿਹੜਾ ਹੈ ਇੱਕ ਪਰਮਪਾਲ ਸਿੱਧੂ ਇੰਟਰਨੈਸ਼ਨਲ ਡਰੱਗ ਟ੍ਰੈਫਿਕਿੰਗ ਰਿੰਗ ਜਿਹੜਾ ਹੈ ਉਹਦੇ ਨਾਲ ਜੁੜਿਆ ਅਤੇ ਵੱਡੀ ਮਾਤਰਾ ਦੇ ਵਿੱਚ ਪੀਅਰਸਨ ਏਅਰਪੋਰਟ ਦੇ ਥਰੂ ਅਤੇ ਹੋਰ ਕਈ ਅਦਾਰਿਆਂ ਦੇ ਥਰੂ ਜਿਹੜਾ ਹੈ ਆਪਣੀਆਂ ਕ੍ਰਿਮੀਨਲ ਐਕਟੀਵਿਟੀਆਂ ਚਲਾ ਰਿਹਾ ਅਤੇ ਨਸ਼ੇ ਇਸ ਮੁਲਕ ਦੇ ਵਿੱਚ ਲੈ ਰਿਹਾ ਇੰਟੈਲੀਜੈਂਸ ਡਾਕੂਮੈਂਟ ਜਿਹੜਾ ਹੈ ਉਹ ਏਅਰ ਕੈਨੇਡਾ ਨਾਲ ਸ਼ੇਅਰ ਕੀਤਾ ਗਿਆ ਜਾਂ ਨਹੀਂ ਇਹਦਾ ਪਤਾ ਨਹੀਂ ਹੈ ਸਿੱਧੂ ਦੀ ਜੌਬ ਵੀ ਰਹੀ ਅਤੇ ਏਅਰਪੋਰਟ ਸਿਕਿਉਰਿਟੀ ਦੀ ਕਲੀਅਰੈਂਸ ਵੀ ਉਹਦੇ ਕੋਲ ਰਹੀ ਲੇਕਿਨ ਹੁਣ ਜਦੋਂ ਸੋਨੇ ਵਾਲੀ ਘਟਨਾ ਹੋਈ ਤਾਂ ਫਿਰ ਉਹ ਕਾਬੂ ਆ ਗਿਆ ਇੰਪਲਾਈਜ਼ ਹੈਗੇ ਨੇ ਬੈਗੇਜ ਹੈਂਡਲਰ ਜਿਹੜੇ ਨੇ 2025 ਵਿੱਚ ਜਿਹੜੇ ਨੇ ਉਹ 2025 ਵਿੱਚ ਉਹ ਸਾਹਮਣੇ ਆਏ ਕਿ ਇੱਕ ਹੋਰ ਬੈਗੇਜ ਹੈਂਡਲਰ ਏਅਰ ਕੈਨੇਡਾ ਦਾ ਸੀ ਜਿਹੜਾ ਇਸ ਤਰ੍ਹਾਂ ਜਿਵੇਂ ਪਹਿਲਾਂ ਦੱਸਿਆ ਕਿ ਉਹ ਬਦਲੀ ਕਰ ਦਿੰਦਾ ਸੀ ਅਤੇ ਇਹ ਕੰਮ ਇਸ ਤਰ੍ਹਾਂ ਦਾ ਟੋਰੰਟੋ ਏਅਰਪੋਰਟ 'ਤੇ ਕਾਫੀ ਸਾਰਾ ਜਿਹੜਾ ਹੈ ਜੀ ਉਹ ਸਾਹਮਣੇ ਆਇਆ 2025 ਦੇ ਵਿੱਚ ਅਤੇ ਇੱਕ ਪੀਅਰਸਨ ਦਾ ਇੰਪਲਾਈ ਜਿਹੜਾ ਹੈ ਇਸ ਤਰ੍ਹਾਂ ਫੜਿਆ ਗਿਆ ਮਨੀ ਧਾਲੀਵਾਲ ਡਰੱਗ ਸਮਗਲਿੰਗ ਬਸਟ ਦੇ ਵਿੱਚ ਉਹਦਾ ਨਾਮ ਵੀ ਸਾਹਮਣੇ ਆਇਆ ਮਨੀ ਜਿਹੜਾ ਨਾਂ ਦਾ ਸੀਗਾ ਬੰਦਾ ਸੀਗਾ ਜੀ ਉਹ ਪੀਅਰਸਨ ਏਅਰਪੋਰਟ 'ਤੇ ਆਪਣੀ ਗ੍ਰਿਫਤਾਰੀ ਦੇ ਵੇਲੇ ਸਿਕਿਉਰਿਟੀ ਆਫਿਸ ਦੇ ਵਿੱਚ ਕੰਮ ਕਰਦਾ ਸੀ ਅਤੇ ਡਰੱਗ ਟ੍ਰੈਫਿਕਿੰਗ ਕੇਸਿਸ ਦੇ ਵਿੱਚ ਉਹਦਾ ਨਾਮ ਬੋਲਦਾ ਸੀ ਸੋ ਇਹ ਦੂਸਰਾ ਪੰਜਾਬੀ ਮੂਲ ਦਾ ਬੰਦਾ ਜਿਹੜਾ ਹੈ ਜੀ ਜਿਹੜਾ ਇਸ ਮਾਮਲੇ ਦੇ ਵਿੱਚ ਸਾਹਮਣੇ ਆਇਆ ਸੋ ਇਹ ਕਾਫੀ ਸਾਰੀਆਂ ਐਮਬੈਰਸ ਕਰਨ ਵਾਲੀਆਂ ਗੱਲਾਂ ਨੇ ਜੋ ਸਾਨੂੰ ਰੋਜ਼ ਰੋਜ਼ ਸ਼ੇਅਰ ਵੀ ਕਰਨੀਆਂ ਪੈਂਦੀਆਂ ਨੇ ਅਤੇ ਇਹ ਵੀ ਹੈ ਕਿ ਕਈ ਸਾਰੇ ਲੋਕਾਂ ਨੂੰ ਸਿਕਿਉਰਿਟੀ ਕਲੀਅਰੈਂਸ ਦਿੱਤੀ ਜਾਂਦੀ ਹੈ ਪਹਿਲਾਂ ਫਲੈਗ ਕੀਤਾ ਜਾਂਦਾ ਅਤੇ ਮੁੜ ਕੇ ਕੰਮ ਕਰਨ ਦਿੱਤਾ ਜਾਂਦਾ ਇਸ ਨਾਲ ਬਹੁਤ ਸਾਰੇ ਸਵਾਲ ਖੜੇ ਹੋਏ ਨੇ ਕਿ ਏਅਰਪੋਰਟਾਂ 'ਤੇ ਕੰਮ ਕਰਨਾ ਬਹੁਤ ਸੀਰੀਅਸ ਮਸਲਾ ਹੁੰਦਾ ਅਤੇ ਇਹ ਕਿਹੋ ਜਿਹੇ ਲੋਕਾਂ ਨੂੰ ਉੱਥੇ ਭਰਤੀ ਕਰਕੇ ਲੋਕਾਂ ਨਾਲ ਖਿਲਵਾੜ ਕੀਤਾ ਜਾਂਦਾ ਜਦਕਿ ਆਮ ਬੰਦੇ ਦੀ ਕਾਫੀ ਸਾਰੀ ਚੈਕਿੰਗ ਕੀਤੀ ਜਾਂਦੀ ਹੈ ਅਤੇ ਜਦੋਂ ਇਹੋ ਜਿਹੇ ਬੰਦਿਆਂ ਦੀ ਵਾਰੀ ਆਉਂਦੀ ਹੈ ਤਾਂ ਫਿਰ ਸਖਤੀ ਕਿਉਂ ਨਹੀਂ ਵਰਤੀ ਜਾਂਦੀ ਇਹ ਬਹੁਤ ਵੱਡੇ ਸਵਾਲ ਨੇ ਜੀ ਰੇਡੀਓ ਸਰਸੰਗਮ 94.7 FM 'ਤੇ ਇੱਕ ਖਬਰ ਹੋਰ ਆਪ ਜੀ ਨਾਲ ਸਾਂਝੀ ਕਰ ਲੈਂਦੇ ਲੇਕਿਨ ਅੱਜ ਦਾ ਜਿਹੜਾ ਸਵਾਲ ਹੈ ਮੈਂ ਫਿਰ ਰਿਪੀਟ ਕਰ ਦੇਵਾਂ ਕਮਰਸ਼ੀਅਲ ਟਰੱਕਾਂ ਦੀ ਜਿਹੜੀ ਕਰੋਸਿੰਗ ਹੈ ਕੈਨੇਡਾ ਅਤੇ USA ਦੇ ਜਿਹੜੇ ਕਰੋਸਿੰਗ ਹੈਗੀਆਂ ਨੇ ਉਹਨਾਂ ਵਿੱਚੋਂ ਸਭ ਤੋਂ ਬਿਜ਼ੀਐਸਟ ਕਰੋਸਿੰਗ ਕਿਹੜੀ ਹੈ ਕਮਰਸ਼ੀਅਲ ਟਰੱਕਾਂ ਲਈ USA ਤੋਂ ਕੈਨੇਡਾ ਜਾਂ ਕੈਨੇਡਾ ਤੋਂ USA ਸਭ ਤੋਂ ਵੱਧ ਕਿਹੜੀ ਪੋਰਟ ਨੂੰ ਵਰਤਿਆ ਜਾਂਦਾ ਕਿਹੜੀ ਕਿਹੜੇ ਬਾਰਡਰ ਕਰੋਸਿੰਗ ਨੂੰ ਵਰਤਿਆ ਜਾਂਦਾ ਹੈ ਸੋ 403-902-1323 403-902-1323 403-902-1323 ਰੇਡੀਓ ਸੁਰਸੰਗਮ 'ਤੇ ਤੁਸੀਂ ਕਾਲ ਕਰ ਸਕਦੇ ਹੋ ਅਤੇ ਸਾਨੂੰ ਕਾਲ ਕਰਕੇ ਜਾਂ ਵਟਸਐਪ 'ਤੇ ਲਿਖ ਕੇ ਤੁਸੀਂ

0: ਅੱਜ ਦੇ ਸਵਾਲ ਦਾ ਜਵਾਬ ਦੇ ਸਕਦੇ ਹੋ। ਸਾਡੇ ਕੋਲ ਕੁਝ ਲਿਖਤੀ ਜਵਾਬ ਆਏ ਹੋਏ ਨੇ ਤੇ ਉਹ ਮੈਂ ਜਿਹੜਾ 5 ਵਜੇ ਵਾਲੀ ਸਟੇਸ਼ਨ ਆਈਡੀ ਦੀ ਬ੍ਰੇਕ ਤੋਂ ਬਾਅਦ ਆਪ ਜੀ ਨਾਲ ਸ਼ੇਅਰ ਕਰਾਂਗਾ। ਇਨ ਦਾ ਮੇਨ ਟਾਈਮ ਤੁਸੀਂ ਕਾਲ ਕਰ ਲਓ 403-902-1323 ਕਿ ਕੈਨੇਡਾ ਤੇ ਯੂ ਐਸ ਏ ਦਰਮਿਆਨ ਜੋ ਕਮਰਸ਼ੀਅਲ ਟਰੱਕ ਬਾਰਡਰ ਕ੍ਰੋਸ ਕਰਦੇ ਨੇ ਉਹਨਾਂ ਚੋਂ ਸਭ ਤੋਂ ਬਿਜ਼ੀਐਸਟ ਕ੍ਰੋਸਿੰਗ ਕਿਹੜੀ ਹੈ ਜੀ। ਖਬਰਾਂ ਜਾਰੀ ਰੱਖਦੇ ਹਾਂ। ਆਪ ਜੀ ਨੂੰ ਪਤਾ ਹੈ ਕਿ ਕੋਵਿਡ ਦੇ ਦੌਰਾਨ ਕੈਨੇਡਾ ਦੇ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਵਿੱਚ ਇਹ ਕੰਮ ਚੱਲਿਆ ਕਿ ਵਰਕ ਫਰੋਮ ਹੋਮ ਦਾ ਕਲਚਰ ਜਿਹੜਾ ਸ਼ੁਰੂ ਕੀਤਾ ਗਿਆ। ਇਸ ਨੂੰ ਬਹੁਤ ਸਾਰੇ ਲੋਕਾਂ ਨੇ ਅਪਣਾਇਆ, ਕੰਪਨੀਆਂ ਨੇ ਅਪਣਾਇਆ, ਇੱਥੋਂ ਤੱਕ ਕਿ ਸਰਕਾਰੀ ਅਦਾਰਿਆਂ ਦੇ ਵਿੱਚ ਬਹੁਤ ਇਹ ਕੰਮ ਹੋਇਆ। ਲੇਕਿਨ 2026 ਜਦੋਂ ਵਰਾ ਚੜ੍ਹਿਆ ਜੀ ਤੇ ਦੁਬਾਰਾ ਇਹ ਕਿਹਾ ਗਿਆ ਕਿ ਦਫ਼ਤਰਾਂ ਵਿੱਚ ਜਾਣਾ ਸ਼ੁਰੂ ਕਰੋ, ਵਰਕ ਫਰੋਮ ਹੋਮ ਹੌਲੀ ਹੌਲੀ ਘਟਾਓ। ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਹੁਣ ਜੋ ਘਟਾਉਣ ਦੀ ਬੇਨਤੀ ਹੈ ਉਸ 'ਤੇ ਅਮਲ ਹੋ ਰਿਹਾ ਹੌਲੀ ਹੌਲੀ। ਲੇਕਿਨ ਫਿਰ ਦੁਬਾਰਾ ਤੇਲ ਦੀਆਂ ਕੀਮਤਾਂ ਜਿਹੜੀਆਂ ਵਧੀਆਂ ਨੇ, ਕੀ ਇਹਦੇ ਨਾਲ ਕੋਈ ਵਾਪਸ ਫਰਕ ਪਏਗਾ? ਅਜੇ ਤੱਕ ਤਾਂ ਨਹੀਂ ਲੱਗਦਾ। ਕੈਨੇਡਾ ਰੈਵਨਿਊ ਏਜੰਸੀ CRA ਵਾਲਿਆਂ ਨੂੰ ਆਪਣੇ ਆਫਿਸ ਦੇ ਵਿੱਚ ਹੁਣ ਟਾਈਮ ਵੱਧ ਬਿਤਾਉਣਾ ਪਵੇਗਾ ਇਸ ਸਮਰ ਦੇ ਵਿੱਚ। ਕੈਨੇਡਾ ਰੈਵਨਿਊ ਏਜੰਸੀ ਨੇ ਅੱਜ ਆਪਣੇ ਇੰਪਲਾਈਜ਼ ਨੂੰ ਦੱਸਿਆ ਕਿ ਟ੍ਰੇਜਰੀ ਬੋਰਡ ਆਫ ਕੈਨੇਡਾ ਦੇ ਸੈਕਟਰੀਏਟ ਦੇ ਡਾਇਰੈਕਟਿਵ ਨੂੰ ਉਹ ਫੋਲੋ ਕਰਨ, ਜਿਸ ਵਿੱਚ ਪਬਲਿਕ ਸਰਵਿਸ ਜਿਹੜੇ ਨੇ ਉਹਨਾਂ ਨੂੰ ਕਿਹਾ ਗਿਆ ਕਿ ਹਫ਼ਤੇ ਵਿੱਚ 4 ਦਿਨ ਉਹ ਦਫ਼ਤਰ 'ਚੋਂ ਜਾ ਕੇ ਕੰਮ ਕਰਨ। ਦਾ ਯੂਨੀਅਨ ਆਫ ਟੈਕਸੇਸ਼ਨ ਇੰਪਲਾਈਜ਼ ਨੇ ਦੱਸਿਆ ਕਿ ਜੁਲਾਈ ਦੇ ਐਂਡ ਤੱਕ ਇੰਪਲਾਈਜ਼ ਨੂੰ ਹਫ਼ਤੇ ਵਿੱਚ 4 ਦਿਨ ਦਫ਼ਤਰ ਜਾਣਾ ਪਵੇਗਾ। ਸੋ ਇਸ ਨੂੰ ਜੋ ਯੂਨੀਅਨ ਵੱਲੋਂ ਤੇ ਮਾਰਚਿੰਗ ਆਰਡਰ ਕਿਹਾ ਗਿਆ ਤੇ ਉਹ ਪਹਿਲਾਂ ਕਹਿੰਦੇ ਸੀ ਕਿ 4 ਡੇ ਏ ਵੀਕ ਜਿਹੜਾ ਹੈ ਮੈਂਡੇਟ ਜਿਹੜਾ ਹੈ ਉਹ ਛੇਤੀ ਲਾਗੂ ਹੋ ਜਾਵੇਗਾ ਤੇ ਇਸ ਮਾਮਲੇ ਤੇ ਫਰਵਰੀ ਦੇ ਵਿੱਚ ਜੋ ਟ੍ਰੇਜਰੀ ਬੋਰਡ ਆਫ ਕੈਨੇਡਾ ਦੇ ਸੈਕਟਰੀਏਟ ਵੱਲੋਂ ਅਨਾਊਂਸ ਕੀਤਾ ਗਿਆ ਕਿ ਨਵਾਂ ਰਿਟਰਨ ਟੂ ਆਫਿਸ ਮੈਂਡੇਟ ਜਿਹੜਾ ਇੰਪਲੋਈ ਦੇ ਵਿੱਚ ਹੈ ਜੀ ਉਹ ਜਾਰੀ ਕੀਤਾ ਜਾਵੇ ਤੇ 4 ਮਈ ਤੱਕ ਸਾਰੇ ਐਗਜੈਕਟਿਵ ਜਿਹੜੇ ਪਬਲਿਕ ਸਰਵਿਸ ਵਿੱਚ ਉਹਨਾਂ ਨੂੰ ਹਫ਼ਤੇ ਦੇ 5 ਦਿਨ ਆਫਿਸ ਵਿੱਚ ਰਹਿਣਾ ਪਵੇਗਾ ਤੇ ਬਾਕੀ ਸਾਰੇ ਇੰਪਲੋਈਜ਼ ਨੂੰ ਜਿਹੜਾ ਸੀ ਮਿਨੀਮਮ 4 ਦਿਨ ਜੁਲਾਈ 6 ਤੋਂ ਸ਼ੁਰੂ ਹੋ ਕੇ ਰਹਿਣਾ ਪਵੇਗਾ। ਕੈਨੇਡਾ ਰੈਵਨਿਊ ਏਜੰਸੀ ਬਹੁਤ ਵੱਡੀ ਗਿਣਤੀ ਇੰਪਲਾਈਜ਼ ਦੀ ਹੈ, 52,499 ਇੰਪਲਾਈਜ਼ ਹੈਗੇ ਨੇ। ਪਿਛਲੇ ਹਫ਼ਤੇ ਪ੍ਰੋਫੈਸ਼ਨਲ ਇੰਸਟੀਚਿਊਟ ਆਫ ਪਬਲਿਕ ਸਰਵਿਸ ਆਫ ਕੈਨੇਡਾ ਨੇ CRA ਨੂੰ ਕਿਹਾ ਸੀ ਕਿ ਰਿਟਰਨ ਟੂ ਆਫਿਸ ਮੈਂਡੇਟ ਜਿਹੜਾ ਹੈ ਇਹ ਨਾ ਲਾਗੂ ਕਰੋ। ਸੋ 2 ਫੈਡਰਲ ਡਿਪਾਰਟਮੈਂਟ ਜਿਹੜੇ ਨੇ ਉਹ ਕਰ ਚੁੱਕੇ ਨੇ ਪਹਿਲੇ, ਇਹਨਾਂ ਵਿੱਚ ਗਲੋਬਲ ਅਫੇਅਰਸ ਕੈਨੇਡਾ ਅਤੇ IRCC ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਅਤੇ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਕਹਿੰਦੇ ਨੇ ਕਿ ਵਰਕ ਸਪੇਸ ਜਿਹੜੀ ਹੈ ਲਿਮਿਟਡ ਹੋਵੇਗੀ ਕੁਛ ਬਿਲਡਿੰਗ 'ਤੇ ਅਤੇ ਇੰਪਲੀਮੈਂਟੇਸ਼ਨ ਜਿਹੜੀ 4 ਦਿਨ ਦੀ ਮੈਂਡੇਟ ਦੀ ਹੈ ਇਸ ਨੂੰ ਮੈਨੇਜਰ ਜਿਹੜੇ ਨੇ ਅਜੇ ਮੈਨੇਜ ਕਰ ਰਹੇ ਨੇ ਜੀ। ਸਟੇਸ਼ਨ ਆਈ ਡੀ ਦੀ ਬ੍ਰੇਕ ਦਾ ਸਮਾਂ ਹੋ ਗਿਆ ਅਤੇ ਸਟੇਸ਼ਨ ਆਈ ਡੀ ਦੀ ਬ੍ਰੇਕ ਤੋਂ ਬਾਅਦ ਅਸੀਂ ਖਬਰਾਂ ਦਾ ਸਿਲਸਿਲਾ ਵੀ ਜਾਰੀ ਰੱਖਾਂਗੇ, ਪ੍ਰੋਗਰਾਮ ਦੇ ਦੂਸਰੇ ਹਿੱਸੇ ਵਿੱਚ ਗੱਲਬਾਤ ਵੀ ਪੇਸ਼ ਕਰਾਂਗੇ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਰੇਡੀਓ ਸਰਸੰਗਮ 94.7 FM।
1: The time is 5 p.m. You are listening to Fairchild Radio CHKF FM 94.7, a multicultural radio station in Calgary.

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: Whenever you want it, wherever you are, at the palm of your hands. Listen to FM 94.7 anywhere.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰ ਸੰਗਮ
1: ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5878732108 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ ਥੈਂਕ ਯੂ
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
6: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
5: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲੋਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਹਨਾਂ ਹੀ ਨਹੀਂ ਇਹਨਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
7: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਮਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ

0: ਫਲੋਰਿੰਗ ਦੇ ਡਿਜ਼ਾਈਨਰ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਛੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਮਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
2: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
3: ਦੂਜੀ ਲੋਕੇਸ਼ਨ 117-7771 ਐਵੀਨਿਊ
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
3: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
2: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ
3: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
3: 403-835-2222 ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
2: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
3: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
2: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
3: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
2: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
3: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
2: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868 ਰੇਡੀਓ ਸਰਸੰਗਮ 94.7 FM ਤੇ ਜੀ 6 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਪ੍ਰੋਗਰਾਮ ਦੇ ਦੂਸਰੇ ਹਿੱਸੇ ਦੇ ਵਿੱਚ ਸਟੇਸ਼ਨ ਆਈਡੀ ਦੀ ਬ੍ਰੇਕ ਤੋਂ ਬਾਅਦ ਮੈਂ ਸਵਾਗਤ ਕਰਦਾ ਜੀ ਪ੍ਰੋਗਰਾਮ ਵਿੱਚ ਅਜੇ ਖਬਰਾਂ ਸਾਡੀਆਂ ਬਹੁਤ ਸਾਰੀਆਂ ਬਾਕੀ ਨੇ ਅੱਜ ਦਾ ਸਵਾਲ ਜਿਹੜਾ ਅਸੀਂ ਪੁੱਛਿਆ ਸੀ ਉਹ ਤੇ ਸਾਨੂੰ ਕਈ ਸਾਰੇ ਸਰੋਤਿਆਂ ਨੇ ਵਟਸਐਪ ਤੇ ਮੈਸੇਜ ਭੇਜੇ ਨੇ ਜੇ ਤੁਸੀਂ ਕਾਲ ਕਰਕੇ ਜਿਵੇਂ ਪਹਿਲਾਂ ਸਰੋਤਿਆਂ ਨੇ ਕੀਤੀ ਸੀ ਜਵਾਬ ਦੇਣਾ ਚਾਹੁੰਦੇ ਹੋ ਤੇ ਸਾਡੀਆਂ ਲਾਈਨਾਂ ਉਸ ਲਈ ਵੀ ਖੁੱਲੀਆਂ ਹੋਣਗੀਆਂ ਜੇ ਲਿਖ ਕੇ ਭੇਜਣਾ ਸਵਾਲ ਦਾ ਜਵਾਬ ਆਪਣਾ ਨਾਮ ਤੇ ਫੋਨ ਦੇ 4 ਆਖਰੀ ਡਿਜਿਟ ਤੁਸੀਂ ਸਾਨੂੰ ਲਿਖ ਕੇ ਭੇਜ ਦਿਓ ਤਾਂ ਕਿ ਅਸੀਂ ਡਰਾਅ ਦੇ ਵਿੱਚ ਸ਼ਾਮਲ ਕਰ ਲਈਏ ਮਦਰ ਇੰਡੀਆ ਰੈਸਟੋਰੈਂਟ ਵੱਲੋਂ 4 ਗਿਫਟ ਕਾਰਡ ਅਸੀਂ ਦੇਵਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਮਦਰ ਇੰਡੀਆ ਰੈਸਟੋਰੈਂਟ ਜੋ 24 ਘੰਟੇ 7 ਦਿਨ ਖੁੱਲਦਾ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਉਂਦੇ ਨੇ ਜੀ ਫੋਨ 403-460-6600 ਸਿਟੀ ਸਕੇਪ ਲੈਂਡਿੰਗ ਦੇ ਵਿੱਚ ਇਹ ਹੈ ਜੀ ਮਦਰ ਇੰਡੀਆ ਰੈਸਟੋਰੈਂਟ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਵੀ ਪ੍ਰੋਗਰਾਮ ਦੇ ਸਪਾਂਸਰ ਨੇ ਜੋ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਬੈਸਟ ਰੇਟ ਆਪ ਜੀ ਨੂੰ ਦੇਣਗੇ 587-832-1208 ਇਹਨਾਂ ਨੂੰ ਤੁਸੀਂ ਕਾਲ ਕਰ ਲਓ ਤੁਹਾਡੇ ਕੋਲ ਅਗਰ ਟਰੱਕਾਂ ਦੀ ਕੰਪਨੀ ਹੈ ਓਨਰ ਓਪਰੇਟਰ ਹੋ ਜਾਂ ਫਲੀਟ ਹੈ ਤੇ ਤੁਸੀਂ ਗਰੁੱਪ ਇੰਸ਼ੋਰੈਂਸ ਲਈ ਇਹਨਾਂ ਨੂੰ ਕਾਲ ਕਰ ਲਓ 587-832-1208 YYC ਹੋਮ ਕੇਅਰ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਹੈ ਜੀ ਜਿਹੜੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਤੇ ਬਿੱਲ ਸਰਕਾਰ ਨੂੰ ਭੇਜੇਗੀ ਇਹ ਕੰਪਨੀ 825

8760983 8257600983 Mercedes Benz Country Hills Canada ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਜੇ ਤੁਸੀਂ ਗੁੱਡ ਡੀਲ ਵੀ ਬਣਾਉਣਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਹੋਇਆਂ ਨਾਲ ਸੰਪਰਕ ਕਰ ਲਓ 403-903-6677 ਪੰਜਾਬ ਇੰਸ਼ੋਰੈਂਸ ਤੋਂ ਲਾਈਫ ਇੰਸ਼ੋਰੈਂਸ ਤੇ ਸੁਪਰਵਾਈਜ਼ਰ ਇੰਸ਼ੋਰੈਂਸ ਦੇ ਸਪੈਸ਼ਲਿਸਟ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਹੋਰਾਂ ਨਾਲ ਕੰਟੈਕਟ ਕਰ ਲਓ ਭਰੋਸੇਯੋਗ ਸੇਵਾਵਾਂ ਲਈ 403-404-3500 ਤੇ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ ਸਿਰਫ $7 ਦੇ ਵਿੱਚ ਪਾਸਪੋਰਟ ਫੋਟੋ 2 ਡਿਜੀਟਲ ਜਾਂ ਪ੍ਰਿੰਟਡ ਇਸ ਤੋਂ ਇਲਾਵਾ ਬੱਚਿਆਂ ਦੀਆਂ ਫੋਟੋ ਗ੍ਰੈਜੂਏਸ਼ਨ ਫੋਟੋ ਬਿਜ਼ਨਸ ਹੈਡਸ਼ਾਟਸ ਜਾਂ ਇਵੈਂਟ ਫੋਟੋਗ੍ਰਾਫੀ ਲਈ ਵੀਡੀਓਗ੍ਰਾਫੀ ਲਈ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਫੋਟੋ ਪ੍ਰਿੰਟ ਵੀ ਕਰ ਦੇਣਗੇ ਪੁਰਾਣੀਆਂ ਫੋਟੋਆਂ ਨੂੰ ਦਰੁਸਤ ਵੀ ਕਰ ਦੇਣਗੇ ਸਵਾਲ ਸਾਡਾ ਇਹ ਸੀ ਕਿ ਕੈਨੇਡਾ ਤੇ ਯੂ ਐਸ ਏ ਦੇ ਦਰਮਿਆਨ ਜਿੰਨੀਆਂ ਬਾਰਡਰ ਕਰੋਸਿੰਗ ਹੈਗੀਆਂ ਨੇ ਇਹਨਾਂ ਵਿੱਚੋਂ ਕਮਰਸ਼ੀਅਲ ਟਰੱਕਾਂ ਲਈ ਸਭ ਤੋਂ ਬਿਜ਼ੀਐਸਟ ਕਰੋਸਿੰਗ ਕਿਹੜੀ ਹੈ ਕਮਰਸ਼ੀਅਲ ਟਰੱਕਾਂ ਲਈ ਸਭ ਤੋਂ ਬਿਜ਼ੀਐਸਟ ਕਰੋਸਿੰਗ ਕਿਹੜੀ ਹੈ ਥੋੜ੍ਹਾ ਸਵਾਲ ਟ੍ਰਿਕੀ ਹੈ ਅਤੇ ਜਿਹੜੇ ਸਰੋਤਿਆਂ ਦੇ ਜਵਾਬ ਸਾਨੂੰ ਹੁਣ ਤੱਕ ਆਏ ਨੇ ਰਿਟਰਨ ਆਏ ਨੇ ਮੈਂ ਉਹ ਪੜ੍ਹ ਦੇਵਾਂ ਕਿਉਂਕਿ ਸਾਨੂੰ ਕਾਫੀ ਦੇਰ ਦੇ ਆਂਸਰ ਆਏ ਹੋਏ ਨੇ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਦੇ ਅਤੇ ਜੇ ਤੁਸੀਂ ਵੀ ਜਵਾਬ ਦੇਣਾ ਚਾਹੁੰਦੇ ਹੋ ਜਿਹੜਾ ਸਵਾਲ ਮੈਂ ਦੱਸਿਆ ਤੇ 403-902-1323 403-902-1323 ਗੁਰਦੀਪ ਸਿੰਘ ਹੋਰੀ ਜਵਾਬ ਦਿੰਦੇ ਨੇ ਕਿ ਬਲੂ ਵਾਟਰ ਬ੍ਰਿਜ ਕਰੋਸਿੰਗ ਓਨਟੇਰੀਓ 7112 ਇਹਨਾਂ ਦੇ ਫੋਨ ਦੇ ਚਾਰਟ ਚਿੱਟ ਨੇ ਮਨਜਿੰਦਰ ਸਰਾਂ ਹੋਰੀ ਜਵਾਬ ਦਿੰਦੇ ਨੇ ਬਲੂ ਵਾਟਰ ਕਰੋਸਿੰਗ ਇਹਨਾਂ ਦੇ ਫੋਨ ਦੇ ਚਾਰਟ ਚਿੱਟ ਨੇ 6231 ਨਾਸਿਰ ਜਵਾਬ ਦਿੰਦੇ ਨੇ ਅੰਬੈਸਟਰ ਬ੍ਰਿਜ ਵਿੰਡਸਰ 7415 ਇਹਨਾਂ ਦੇ ਚਾਰਟ ਚਿੱਟ ਨੇ ਕੁਲਦੀਪ ਪੁਰੀ ਜਿਨ੍ਹਾਂ ਦੇ ਫੋਨ ਦੇ ਚਾਰ ਡਿਜਿਟ ਨੇ 7165 ਸਾਡੇ ਰੈਗੂਲਰ ਕਾਲਰ ਨੇ ਜੀ ਬਲੂ ਵਾਟਰ ਬ੍ਰਿਜ ਕਰੋਸਿੰਗ ਕਹਿੰਦੇ ਨੇ ਨੀਅਰ ਸਾਰਨੀਆ ਓਨਟੇਰੀਓ ਇਹ ਉਹਨਾਂ ਦਾ ਜਵਾਬ ਹੈ ਸੁਰਿੰਦਰ ਹੋਰਾਂ ਨੇ ਜਵਾਬ ਦਿੱਤਾ ਜੀ ਸੁਰਿੰਦਰ ਕੌਰ 6615 ਜਿਨ੍ਹਾਂ ਦੇ ਚਾਰ ਡਿਜਿਟ ਨੇ ਫੋਨ ਦੇ ਬਲੂ ਵਾਟਰ ਬ੍ਰਿਜ ਇੰਨਾ ਹੀ ਲਿਖਿਆ ਉਹਨਾਂ ਨੇ ਸੋ ਅਸੀਂ ਡਰਾਵੇ ਸ਼ਾਮਿਲ ਕਰ ਰਹੇ ਜਿਨ੍ਹਾਂ ਸਰੋਤਿਆਂ ਦਾ ਜਵਾਬ ਠੀਕ ਹੋਵੇਗਾ ਉਹਨਾਂ ਵਿੱਚੋਂ ਚਾਰ ਨੂੰ ਪਿੱਕ ਕਰਕੇ $10 ਦੀ ਕੀਮਤ ਦੇ ਮਦਰ ਇੰਡੀਆ ਰੈਸਟੋਰੈਂਟ ਤੋਂ ਗਿਫਟ ਕਾਰਡ ਅਸੀਂ ਜਿਹੜੇ ਨੇ ਜੀ ਉਹਨਾਂ ਨੂੰ ਨੋਟ ਕਰ ਲਓ ਦੇਵਾਂਗੇ ਨਾਮ ਅਸੀਂ ਪ੍ਰੋਗਰਾਮ ਦੇ ਅਖੀਰ ਵਿੱਚ ਅਨਾਊਂਸ ਕਰਾਂਗੇ ਅਤੇ ਇੱਕ ਖਿਆਲ ਰੱਖਣਾ ਕਿ ਤੁਸੀਂ ਇਹ ਜਿਸ ਦਿਨ ਤੁਹਾਡਾ ਨਾਮ ਨਿਕਲਦਾ ਉਸ ਤੋਂ 5 ਦਿਨਾਂ ਦੇ ਅੰਦਰ ਅੰਦਰ ਸਾਡੇ ਕੋਲੋਂ ਪਿੱਕ ਕਰ ਲਓ ਜੀ ਅਤੇ ਆਓ ਖਬਰਾਂ ਵੱਲ ਚੱਲਦੇ ਹਾਂ ਹੋਰ US ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਵੱਲੋਂ ਤਾਜ਼ਾ ਬਿਆਨ ਇਹ ਆਇਆ ਕਿ ਗੁੱਡ ਸਾਈਨਸ ਨੇ ਪੀਸ ਟਾਕਸ ਜਿਹੜੀਆਂ ਇਰਾਨ ਦੇ ਨਾਲ ਨੇ ਉਹ ਚੱਲ ਰਹੀਆਂ ਨੇ ਅਤੇ ਅਸੀਂ ਬਹੁਤ ਜ਼ਿਆਦਾ ਓਵਰਲੀ ਆਪਟੀਮਿਸਟਿਕ ਨਹੀਂ ਹੋਣਾ ਚਾਹੁੰਦੇ ਪਰ ਗੁੱਡ ਸਾਈਨਸ ਹੈਗੇ ਨੇ ਅਤੇ ਅੱਗੇ ਉਹ ਕਹਿੰਦੇ ਨੇ ਕਿ ਲੈਟਸ ਸੀ ਵਟ ਹੈਪਨਸ ਓਵਰ ਦ ਨੈਕਸਟ ਫਿਊ ਡੇਜ਼ ਅਗਲੇ ਕੁਛ ਦਿਨਾਂ ਦੇ ਵਿੱਚ ਕੀ ਹੁੰਦਾ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹ ਇਰਾਨ ਦਾ ਸਟਾਕ ਪਾਇਲ ਜਿਹੜਾ ਹਾਈਲਰੀ ਐਨਰਿਚਡ ਯੂਰੇਨੀਅਮ ਹੈ ਉਹਨੂੰ ਹਾਸਿਲ ਕਰਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਉਹ ਕਰਨਾ ਹੀ ਕਰਨਾ ਅਤੇ ਨਿਊਕਲੀਅਰ ਮਸਲਾ ਹੁਣ ਕਿੰਨਾ ਕਿਹਾ ਤਾਂ ਚਲੋ ਪਤਾ ਲੱਗੇਗਾ ਸਟ੍ਰੇਟ ਆਫ ਫਾਰਮੂਜ਼ ਨੇ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਕੀਤੇ ਨੇ ਅਤੇ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਨੂੰ ਸੋਚਣ ਲਈ ਮਜਬੂਰ ਹੋਣਾ ਪਿਆ ਕਿ ਅਸੀਂ ਆਪਣੀ ਇਕੋਨਮੀ ਨੂੰ ਅੱਗੇ ਕਿਵੇਂ ਤੋਰਨਾ ਹੈ ਇਸ ਸਭ ਦੇ ਚੱਲਦਿਆਂ USA ਦੇ ਵਿੱਚ ਜੋ ਕਾਂਗਰਸ ਦੇ ਸਾਹਮਣੇ ਜਿਹੜੀ ਰਿਪੋਰਟ ਪੇਸ਼ ਕੀਤੀ ਗਈ ਹੈ ਅਮਰੀਕੀ ਕਾਂਗਰਸ ਨੇ ਇੱਕ ਨਵੀਂ ਰਿਪੋਰਟ ਵੱਡੀ ਰਿਪੋਰਟ ਜਿਹੜੀ ਡਿਟੇਲਡ ਹੈਗੀ ਆ ਉਹ ਜਾਰੀ ਕੀਤੀ ਜਿਸ ਵਿੱਚ ਕਿਹਾ ਗਿਆ ਕਿ ਇਹ ਜਿਹੜੀ ਲੜਾਈ ਐਪਿਕ ਫਿਊਰੀ ਜਿਸ ਨੂੰ ਓਪਰੇਸ਼ਨ ਕਿਹਾ ਗਿਆ ਇਸ ਦੌਰਾਨ 42 ਅਮਰੀਕਨ ਪਲੇਨ ਜਾਂ ਬੁਰੀ ਜਾਂ ਉਹ ਉਹਨਾਂ ਨੂੰ ਨੁਕਸਾਨ ਪਹੁੰਚਿਆ ਜਾਂ ਪੂਰੀ ਤਰ੍ਹਾਂ ਖਤਮ ਹੋ ਗਏ 42 ਪਲੇਨਸ ਮੋਰ ਦੈਨ 40 ਕਿਹਾ ਗਿਆ ਜਿਹਦੇ ਵਿੱਚ F-15 ਫਾਈਟਰ ਜੈੱਟ ਹੈਗੇ ਨੇ ਇੱਕ F-35 ਲਾਈਟਨਿੰਗ ਏਅਰਕ੍ਰਾਫਟ ਹੈ ਡਰੋਨਸ ਹੈਗੇ ਨੇ HH-60W ਜੋਲੀ ਗ੍ਰੀਨ 2 ਕੋਂਬੈਟ ਸਰਚ ਐਂਡ ਰੈਸਕਿਊ ਹੈਲੀਕਾਪਟਰ ਹੈ ਅਤੇ ਇਸ ਵੇਲੇ ਜੋ ਇਹ ਜੋ ਦੱਸਿਆ ਜਾਵੇ ਜਿਹੜੀ ਕੀਮਤ ਹੈ ਇਹਨਾਂ ਸਾਰੀਆਂ ਚੀਜ਼ਾਂ ਦੀ ਉਹ ਯੂਰਪ ਦੀ ਇੱਕ ਖਾਸ ਅਖਬਾਰ ਨੇ ਉਸਦੀ ਡਿਟੇਲ ਲਿਖੀ ਹੈ ਉਸ ਵਿੱਚ ਉਹ ਕਹਿੰਦੇ ਨੇ ਕਿ F-35A ਲਾਈਟਨਿੰਗ ਜਿਹੜਾ ਫਾਈਟਰ ਜਹਾਜ਼ ਹੈ ਉਸ ਇਕੱਲੇ ਦੀ ਕੀਮਤ 110 ਮਿਲੀਅਨ ਅਮਰੀਕਨ ਬਣਦੀ ਹੈ।

0: ਜੇ ਉਹਨਾਂ ਦਾ ਆਪਣੇ ਸੈਂਟਰ ਫਾਰ ਆਰਮਸ ਕੰਟਰੋਲ ਤੇ ਨਾਨ ਪ੍ਰੋਲੀਫਰੇਸ਼ਨ ਜਿਹੜਾ ਹੈਗਾ ਜੀ ਉਹਦੇ ਦੱਸਣ ਮੁਤਾਬਕ ਹੈ ਜਿਹੜਾ F-15 ਸਟ੍ਰਾਈਕ ਈਗਲ ਫਾਈਟਰ ਜੈੱਟ ਹੈ ਉਹਦੀ ਕੀਮਤ $30 million ਦੇ ਲਾਗੇ ਹੈ ਇਹ ਜਦੋਂ 1998 ਦੇ ਵਿੱਚ ਜਦੋਂ ਇਹ ਖਰੀਦੇ ਗਏ ਸੀਗੇ ਇਸ ਵੇਲੇ ਇਹਦੀ ਵਰਥ ਜਿਹੜੀ ਕੀਮਤ ਹੋਵੇਗੀ ਜੀ ਉਹ 65 ਤੋਂ 70 million ਹੈ ਤੇ ਕੌਨਫਲਿਕਟ ਦੇ ਵਿੱਚ 4 ਹੁਣ ਤੱਕ ਜਾ ਚੁੱਕੇ ਨੇ ਤੇ ਜਿਸ ਵਿੱਚ 2 ਤੇ ਇਹਨਾਂ ਨੇ ਫਰੈਂਡਲੀ ਫਾਇਰ ਦੇ ਵਿੱਚ ਆਪ ਸੁੱਟ ਲਏ ਸੀ ਕੁਵੈਤ ਦੇ ਵਿੱਚ ਇੱਕ ਕਾਲਰ ਨੇ ਜੀ ਉਹਨਾਂ ਦੀ ਗੱਲ ਵੀ ਸੁਣ ਲਈ ਹੈ ਸੁਰ ਸਿੰਘ ਰੇਡੀਓ ਸਤਿ ਸ੍ਰੀ ਅਕਾਲ ਜੀ ਮੈਨੂੰ ਆਪਣਾ ਨਾਮ ਦੱਸੋ
1: ਭਗਵਾਨ ਸਿੰਘ
0: ਜੀ
1: 9858 ਫੋਨ ਨੰਬਰ ਹੈ ਜੀ
0: ਜੀ ਸਰ ਜੀ
1: ਹਾਂਜੀ ਅੰਤਰ ਹੈ ਜੀ ਬਲੂ ਵਾਟਰ ਬ੍ਰਿਜ ਫਾਰਮੀਅਮ ਚ ਜਿਹੜਾ ਕਿ ਅੰਟਾਰੀਓ ਵਿੱਚ ਅੰਤਰ ਹੈ ਜੀ ਥੈਂਕ ਯੂ ਸਰ
0: ਥੈਂਕ ਯੂ ਸਰ ਭਗਵਾਨ ਸਿੰਘ ਜੀ ਮਿਹਰਬਾਨੀ ਵਟਸਐਪ ਤੇ ਵੀ ਇੱਕ ਆਨਸਰ ਆਇਆ ਹੋਇਆ ਹੈ ਜੀ ਵੀਰ ਜੀ ਨੇ ਨਾਮ ਨਹੀਂ ਲਿਖਿਆ ਪਰ ਉਹਨਾਂ ਜਿਹੜੇ ਪਿਛਲੇ ਸਾਨੂੰ ਆਨਸਰ ਦਿੱਤੇ ਹੋਏ ਨੇ ਉਹਨਾਂ ਵਿੱਚ ਜੇ ਆਨਸਰ ਹੋਏ ਜਾਂ ਫੈਮਿਲੀ ਚੋਂ ਕਿਸੇ ਨੇ ਹੋਰ ਨੇ ਦਿੱਤਾ ਇਹ ਨਹੀਂ ਮੈਨੂੰ ਪਤਾ ਫੋਨ ਦੇ 4 ਅੱਖਰ ਉਹਨਾਂ ਦੇ ਹੈਗੇ ਨੇ 4546 ਹਰਮੀਤ ਸਿੰਘ ਬਲੂ ਵਾਟਰ ਬ੍ਰਿਜ ਓਨਟੇਰੀਓ ਐਂਡ ਸਤਿ ਸ਼੍ਰੀ ਅਕਾਲ ਟੂ ਐਵਰੀ ਵਨ ਸਤਿ ਸ਼੍ਰੀ ਅਕਾਲ ਜੀ ਬਹੁਤ ਸ਼ੁਕਰੀਆ ਚਲੋ ਜਿਹੜੀ ਮੈਂ ਖਬਰ ਸਾਂਝੀ ਕਰ ਰਿਹਾ ਸੀ ਕਿ ਵੱਡਾ ਨੁਕਸਾਨ ਹੋਇਆ ਤੇ ਕੋਸਟ ਜਿਹੜੀ ਹੈ USA ਨੂੰ ਬਹੁਤ ਜ਼ਿਆਦਾ ਪਈ ਹੈ ਤੇ ਇਸ ਨਾਲ ਜਾਨੀ ਨੁਕਸਾਨ ਵੀ ਹੋਇਆ ਇੱਕ ਏਅਰਕ੍ਰਾਫਟ ਜਿਹੜਾ ਇਰਾਕ ਦੇ ਵਿੱਚ ਕਰੈਸ਼ ਹੋਇਆ ਸੀ ਅਤੇ 6 ਏਅਰ ਕਰੂ ਮੈਂਬਰ ਉਹਦੇ ਔਨ ਬੋਰਡ ਜਿਹੜੇ ਸੀ ਉਹ ਮਾਰੇ ਗਏ ਸੀ ਅਤੇ ਦੂਸਰੇ ਨੂੰ ਐਮਰਜੈਂਸੀ ਲੈਂਡਿੰਗ ਜਿਹੜੀ ਕਰਨੀ ਪਈ ਸੀ ਸੋ ਇਸ ਵੇਲੇ ਇਸ ਪੀਰੀਅਡ ਲਈ ਪੈਂਟਾਗਨ ਨੇ ਰਿਵਾਈਜ਼ ਕੀਤੇ ਸੀ ਆਪਣੇ ਜਿਹੜੇ ਐਸਟੀਮੇਟ ਉਹਨਾਂ ਮੁਤਾਬਕ ਰਿਪੇਅਰ ਐਂਡ ਰਿਪਲੇਸਮੈਂਟ ਕੋਸਟ ਜਿਹੜੀ ਆ $25 ਤੋਂ $29 billion ਬਣਦੀ ਹੈ ਜੀ ਅਮਰੀਕਨ ਟੋਟਲ 42 ਪਲੇਨਸ ਨੇ ਸੋ ਕੋਸਟ ਜਿਹੜੀ ਹੈ ਇਹਨਾਂ ਨੂੰ ਰਿਪਲੇਸ ਕਰਨ ਦੀ ਬਹੁਤ ਹੋਵੇਗੀ ਅਤੇ ਇਸ ਤੋਂ ਬਾਅਦ ਸ਼ਾਇਦ ਲੋਕ ਕੁਛ ਅਮਰੀਕਾ ਦੇ ਜਾਂ ਕੁਛ ਹੋਰ ਜਿਹੜੇ ਆਗੂ ਨੇ ਸੋਚਣ ਲਈ ਗੱਲ ਕਰਨ ਲਈ ਮਜਬੂਰ ਵੀ ਹੋਣਗੇ ਜਾਂ ਜਿਸ ਤਰ੍ਹਾਂ ਪਹਿਲਾਂ ਇਤਿਹਾਸ ਦੇ ਵਿੱਚ ਹੋਇਆ ਵੀ ਕਿ USA ਦਾ ਜਦੋਂ ਕਿਤੇ ਇਸ ਤਰ੍ਹਾਂ ਦਾ ਨੁਕਸਾਨ ਹੋਇਆ ਤਾਂ ਉਹਨਾਂ ਨੇ ਇਸ ਨੁਕਸਾਨ ਨੂੰ ਕਈ ਹੋਰ ਤਰੀਕਿਆਂ ਨਾਲ ਰਿਟਰੀਵ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਅਜੇ ਇਰਾਨ ਵਾਲਾ ਮਸਲਾ ਵਿੱਚ ਹੀ ਹੈ ਉੱਥੇ ਜੋ ਸੀਜ਼ ਫਾਇਰ ਹੈ ਕੱਚਾ ਪਿੱਲਾ ਹੈ ਇੱਧਰ ਕਿਊਬਾ ਦੇ ਉੱਪਰ ਸਖਤੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਚਾਈਨਾ ਅਤੇ ਰਸ਼ੀਆ ਵੱਲੋਂ ਉਸ ਚੀਜ਼ ਨੂੰ ਨਿੰਦਿਆ ਗਿਆ ਕਿ ਤੁਸੀਂ ਰੌਲ ਕਾਸਟਰੋ ਨੂੰ ਇਸ ਤਰ੍ਹਾਂ ਇੰਡਿਕਟ ਨਹੀਂ ਕਰ ਸਕਦੇ ਖੈਰ ਇੱਕ ਖਲਾਰਾ ਪੈਂਦਾ ਹੋਇਆ ਜਿਹੜਾ ਦੇਖਿਆ ਜਾ ਸਕਦਾ ਜੀ ਇਸ ਮੁੱਦੇ ਤੇ ਅਤੇ ਬਹੁਤ ਵੱਡਾ ਖਰਚਾ ਜਿਹੜਾ ਉਹ ਅਮਰੀਕਾ ਦਾ ਹੋਇਆ ਖਬਰਾਂ ਸਾਡੇ ਕੋਲ ਹੋਰ ਵੀ ਨੇ ਲੇਕਿਨ ਸਵਾਲ ਮੈਂ ਫਿਰ ਰਿਪੀਟ ਕਰ ਦੇਵਾਂ ਕਿ ਕੈਨੇਡਾ ਅਤੇ USA ਦਰਮਿਆਨ ਜਿੰਨੀਆਂ ਕਰੋਸਿੰਗ ਬਾਰਡਰ ਕਰੋਸਿੰਗ ਹੈਗੀਆਂ ਨੇ ਉਹਨਾਂ ਵਿੱਚੋਂ ਸਭ ਤੋਂ ਵੱਧ ਕਮਰਸ਼ੀਅਲ ਟਰੱਕ ਕਿਹੜੀ ਕਰੋਸਿੰਗ ਤੋਂ ਲੰਘਦੇ ਨੇ ਜੀ ਕਿਹੜੀ ਕਰੋਸਿੰਗ ਤੋਂ ਲੰਘਦੇ ਨੇ ਖਬਰਾਂ ਵੱਲ ਚੱਲਦੇ ਹਾਂ ਹੋਰ ਫੈਡਰਲ ਗੌਰਮੈਂਟ ਨੇ ਕੈਨੇਡਾ ਸਟਰੋਂਗ ਪਾਸ ਜਿਹੜਾ ਹੈ ਅਗਲੇ ਮਹੀਨੇ ਤੋਂ ਵਾਪਸ ਸ਼ੁਰੂ ਕਰਨਾ ਜਿਸ ਵਿੱਚ ਨੈਸ਼ਨਲ ਪਾਰਕਸ ਮਿਊਜ਼ੀਅਮਸ ਅਤੇ ਵਾਇਆ ਰੇਲ ਟਰੈਵਲ 'ਤੇ ਡਿਸਕਾਊਂਟ ਜਿਹੜਾ ਕੈਨੇਡੀਅਨਾਂ ਨੂੰ ਦਿੱਤਾ ਜਾਵੇਗਾ ਪਾਰਕਸ ਨੂੰ ਫਰੀ ਐਂਟਰੀ ਹੈ ਜਿੱਥੇ ਕਿ ਪਹਿਲਾਂ ਜਦੋਂ ਅਸੀਂ ਬੈਫ ਵਗੈਰਾ ਜਾਂ ਜੈਸਪਰ ਵਗੈਰਾ ਜਾਂਦੇ ਸੀ ਆਪ ਜੀ ਨੂੰ ਪਤਾ ਜੇ ਤੁਸੀਂ ਕੈਨੇਡੀਅਨ ਹੋ ਅਤੇ ਇਹ ਤੁਹਾਨੂੰ ਪਿਛਲੇ ਸਾਲ ਮਾਫ਼ ਕਰ ਦਿੱਤਾ ਗਿਆ ਸੀ ਕਿਉਂਕਿ ਲੋਕਾਂ ਨੂੰ ਇਸ ਗੱਲ ਲਈ ਪ੍ਰੇਰਿਆ ਜਾ ਰਿਹਾ ਸੀ ਕਿ ਤੁਸੀਂ ਹੁਣ USA ਵੱਲ ਨੂੰ ਇੰਨਾ ਨਾ ਜਾਓ ਜਿਹੜਾ ਆਪਣੇ ਦੇਸ਼ ਵਿੱਚ ਜੋ ਘੁੰਮਣ ਫਿਰਨ ਵਾਲਾ ਹੈ ਉਹ ਘੁੰਮ ਫਿਰ ਲਓ ਅਤੇ USA ਨੂੰ ਜਾਣਾ ਘਟਿਆ ਵੀ ਹੈ ਲਗਾਤਾਰ ਸਟੈਟਸ ਉਹਦੇ ਆ ਰਹੇ ਨੇ ਕਿ ਅੱਗੇ ਜਿੰਨੇ ਲੋਕ ਨਹੀਂ ਜਾ ਰਹੇ ਬਲਕਿ ਕਾਫ਼ੀ ਘਟੇ ਹੋਏ ਨੇ ਇਹ ਵੀ ਕੰਪੈਰੀਜ਼ਨ ਹੋਇਆ ਸੀ ਕਿ ਚਲੋ 2024 ਨਾਲ ਜਦੋਂ ਮੰਥ ਨਾਲ ਕੰਪੈਰੀਜ਼ਨ ਕੀਤਾ ਜਾ ਰਿਹਾ ਸੀ ਤਾਂ ਉਹ ਤਾਂ ਘੱਟ ਹੋਣਾ ਹੀ ਸੀ ਲੇਕਿਨ 2025 ਜਦੋਂ ਡੋਨਲਡ ਟਰੰਪ ਠੀਕ ਠਾਕ ਬਣ ਗਏ ਸੀ ਪ੍ਰੈਜੀਡੈਂਟ ਅਤੇ ਉਹਨਾਂ ਨੇ ਕਾਰਵਾਈਆਂ ਆਪਣੀਆਂ ਸ਼ੁਰੂ ਕਰ ਦਿੱਤੀਆਂ ਸੀ ਉਸ ਤੋਂ ਬਾਅਦ ਵੀ ਜਿਹੜੇ 2026 ਦੇ ਜਿਹੜੇ ਸਟੇਟ ਨੇ ਉਹਨਾਂ ਦੇ ਵਿੱਚ ਵੀ ਜੋ ਫਰਕ ਨਜ਼ਰ ਆਇਆ ਉਸ ਤੋਂ ਪਤਾ ਲੱਗਦਾ ਕਿ ਕੈਨੇਡੀਅਨ ਉੱਥੇ ਜਾ ਨਹੀਂ ਰਹੇ ਇੰਨੀ ਜ਼ਿਆਦਾ ਗਿਣਤੀ ਦੇ ਵਿੱਚ ਲੇਕਿਨ ਕੈਨੇਡੀਅਨ ਹੈਰੀਟੇਜ ਵੱਲੋਂ ਇੱਕ ਜਿਹੜੀ ਨਵੀਂ ਨਿਊਜ਼ ਰਿਲੀਜ਼ ਦਿੱਤੀ ਗਈ ਉਸ ਮੁਤਾਬਕ ਇਹ ਕੈਨੇਡਾ ਸਟਰੋਂਗ ਪਾਸ ਜੂਨ 19 ਤੋਂ ਸਤੰਬਰ 7 ਤੱਕ ਹੋਵੇਗਾ ਫਰੀ ਐਂਟਰੀ ਹੋਵੇਗੀ ਸਾਰੀਆਂ ਪਾਰਕ ਸਾਈਟ ਨੂੰ ਅਤੇ ਕੈਂਪਿੰਗ ਫੀਸ 'ਤੇ 25% ਰਿਬੇਟ ਹੋਵੇਗੀ ਇਸ ਪਾਸ ਜਿਹੜਾ ਹੈ ਉਹ ਫਰੀ ਵਾਇਆ ਰੇਲ ਟ੍ਰਿਪਸ ਜਿਹੜੇ ਲੋਕ 18 ਸਾਲ ਤੋਂ ਘੱਟ

0: ਦੇ ਹੁੰਦੇ ਨੇ ਉਹਨਾਂ ਆਪਣੇ ਮਾਪਿਆਂ ਨਾਲ ਜਦੋਂ ਜਾਣਗੇ ਅਤੇ ਜਿਹੜੇ ਟਰੈਵਲਰ ਜਿਹੜੇ 18 ਤੋਂ 24 ਸਾਲ ਦੇ ਨੇ ਉਹਨਾਂ ਨੂੰ 25% ਡਿਸਕਾਊਂਟ ਹੋਵੇਗਾ। ਨੈਸ਼ਨਲ ਮਿਊਜ਼ੀਅਮ ਜਿਹੜੇ ਨੇ ਜੀ ਉਹ ਫਰੀ ਐਂਟਰੀ ਬੱਚਿਆਂ ਨੂੰ 18 ਸਾਲ ਤੋਂ ਘੱਟਦਿਆਂ ਨੂੰ ਅਤੇ 50% ਜਿਹੜਾ ਹੈ 18 ਤੋਂ 24 ਵਾਲਿਆਂ ਨੂੰ ਡਿਸਕਾਊਂਟ ਦੇ ਰਹੇ ਨੇ ਦੇਣਗੇ। ਅਤੇ ਇਸੇ ਤਰ੍ਹਾਂ ਪ੍ਰੋਵਿੰਸ਼ਲ ਅਤੇ ਹੋਰ ਜਿਹੜੇ ਸੂਬਾਈ ਮਿਊਜ਼ੀਅਮ ਹੈਗੇ ਨੇ ਅਤੇ ਗੈਲਰੀਜ਼ ਹੈਗੀਆਂ ਨੇ ਉੱਥੇ ਵੀ ਇਸੇ ਤਰ੍ਹਾਂ ਦੇ ਜਿਹੜੇ ਡਿਸਕਾਊਂਟ ਨੇ ਉਹ ਜਾਰੀ ਰਹਿਣਗੇ। ਸੋ ਪਾਰਕਸ ਕੈਨੇਡਾ ਵੱਲੋਂ ਪਿਛਲੇ ਸਾਲ ਵੀ ਜੋ ਇਹ ਰਾਇਤ ਦਿੱਤੀ ਗਈ ਸੀ ਉਹ ਬਿਲਕੁਲ ਉਹਨਾਂ ਨੂੰ ਉਸ ਤੋਂ ਭਰਪੂਰ ਫਾਇਦਾ ਉਠਾਇਆ ਅਤੇ ਪਾਸ ਅਵੇਲੇਬਲ ਸਾਰੇ ਵਿਜ਼ਿਟਰਾਂ ਨੂੰ ਆ, ਚਾਹੇ ਉਹ ਕੈਨੇਡੀਅਨ ਹੋਣ ਚਾਹੇ ਇੰਟਰਨੈਸ਼ਨਲ ਵਿਜ਼ਿਟਰ ਹੋਣ। ਸੋ ਕੈਨੇਡਾ ਸਟਰੋਂਗ ਪਾਸ ਜਿਹੜਾ ਹੈ ਸਮਰ ਦਾ ਉਹ ਅਨਾਊਂਸ ਕੀਤਾ ਗਿਆ ਸੀ ਪਿਛਲੇ ਸਾਲ, ਇਸ ਵਾਰੀ ਜਿਹੜਾ ਹੈ ਫੇਰ ਜਿਹੜਾ ਉਹ ਸ਼ੁਰੂ ਕੀਤਾ ਜਾ ਰਿਹਾ ਜੀ। ਤੁਸੀਂ ਇਸ ਦਾ ਲਾਹਾ ਲੈਣਾ ਹੋਵੇ ਤਾਂ ਜ਼ਰੂਰ ਲੈ ਸਕਦੇ ਹੋ। ਕੁਛ ਖਬਰਾਂ ਹੋਰ ਨੇ ਜੀ ਜਿਹਦੇ ਵਿੱਚ ਅਸੀਂ ਕੁਛ ਪੰਜਾਬ ਦੀ ਖਬਰ ਵੀ ਮਾੜੀ ਮੋਟੀ ਆਪ ਜੀ ਨਾਲ ਸਾਂਝੀ ਕਰਨ ਦਾ ਯਤਨ ਕਰਦੇ ਹਾਂ। ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਜਤਿੰਦਰ ਪੰਨੂ ਹੁਣਾਂ ਨਾਲ ਅਸੀਂ ਜਿਹੜੀ ਗੱਲਬਾਤ ਕੀਤੀ ਸੀ ਉਹਨਾਂ ਨੇ ਜੋ ਕੋਰਟ ਆਰਡਰਸ ਨੇ ਅਵਾਰਾ ਕੁੱਤਿਆਂ ਨੂੰ ਲੈ ਕੇ ਉਹਦੇ ਬਾਰੇ ਗੱਲਬਾਤ ਕੀਤੀ ਸੀ ਅਤੇ ਹੁਣ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਪੰਜਾਬ ਸਰਕਾਰ ਨੇ ਤੁਰੰਤ ਇਸ 'ਤੇ ਕਾਰਵਾਈ ਕਰਨ ਦਾ ਮਨ ਬਣਾ ਲਿਆ ਅਤੇ ਸ਼ਾਇਦ ਇਸ ਤੋਂ ਪਹਿਲਾਂ ਕੋਈ ਪਟੀਸ਼ਨ ਨਾ ਪਾ ਦੇਵੇ ਸੁਪਰੀਮ ਕੋਰਟ 'ਤੇ ਅਤੇ ਕੋਈ ਰੋਕ ਨਾ ਲਾ ਦੇਵੇ, ਲੇਕਿਨ ਪੰਜਾਬ ਸਰਕਾਰ ਵੱਲੋਂ ਅਵਾਰਾ ਅਤੇ ਜਾਨਲੇਵਾ ਕੁੱਤਿਆਂ ਨੂੰ ਖਤਮ ਕਰਨ ਲਈ 22 ਤਰੀਕ ਤੋਂ ਇੱਕ ਵੱਡੀ ਕਾਰਵਾਈ ਜਿਹੜੀ ਹੈ ਸ਼ੁਰੂ ਕੀਤੀ ਜਾ ਰਹੀ ਹੈ। ਸੰਸਥਾਵਾਂ ਜਿਹੜੀਆਂ ਖੋਜ ਕਰਨ ਵਾਲੀਆਂ ਹੈਗੀਆਂ, ਵੈਟਨਰੀ ਹੌਸਪੀਟਲ ਨੇ ਜਾਂ ਉਹਨਾਂ ਦਾ ਜਿਹੜੇ ਹੋਰ ਨਾਲ ਸਹਿਯੋਗੀ ਸੰਸਥਾਵਾਂ ਹੈਗੀਆਂ ਨੇ, ਉਹਨਾਂ ਦੇ ਐਸਟੀਮੇਟ ਦੇ ਮੁਤਾਬਕ ਪੰਜਾਬ ਵਿੱਚ ਇਸ ਵੇਲੇ 5,19,000 ਤਕਰੀਬਨ ਹਾਫ ਮਿਲੀਅਨ ਜਿਹੜੇ ਅਵਾਰਾ ਕੁੱਤੇ ਨੇ। ਇੰਨੀ ਵੱਡੀ ਗਿਣਤੀ ਦੇਖ ਕੇ ਸਰਕਾਰਾਂ ਨੂੰ ਜਿਹੜਾ ਉਹ ਕਦਮ ਚੁੱਕਣਾ ਪਿਆ ਅਤੇ ਕੀ ਕੀਤਾ ਜਾਵੇਗਾ ਇਹ ਤਾਂ ਸਰਕਾਰ ਦੇਖੇਗੀ, ਜਾਂ ਉਹਨਾਂ ਨੂੰ ਮਾਰਿਆ ਹੀ ਜਾਵੇਗਾ ਜਾਂ ਕੈਪਚਰ ਕੀਤਾ ਜਾਵੇਗਾ। ਅਤੇ ਜਿਹੜੇ ਸੰਗਠਨ ਹੈਗੇ ਨੇ ਜਿਵੇਂ ਮੇਨਕਾ ਗਾਂਧੀ ਹੈ ਜਾਂ ਕੁਛ ਹੋਰ ਹੈ, ਫਿਰ ਉਹ ਕੀ ਕਰਦੇ ਨੇ ਇਸ ਮਾਮਲੇ 'ਤੇ? ਸੁਪਰੀਮ ਕੋਰਟ ਦਾ ਆਰਡਰ ਹੈ, ਪੰਜਾਬ ਸਰਕਾਰ 'ਤੇ ਖੈਰ ਉਸ ਦੇ ਹਿਸਾਬ ਨਾਲ ਹੀ ਕਾਰਵਾਈ ਕਰੇਗੀ, ਲੇਕਿਨ ਸਭ ਤੋਂ ਵੱਡਾ ਜਿਹੜਾ ਨੁਕਸ ਹੈ ਉਹ ਇਹ ਦੱਸਿਆ ਜਾ ਰਿਹਾ ਕਿ ਇਹਨਾਂ ਦਾ ਆਮ ਲੋਕਾਂ ਦੇ ਵਿੱਚ ਵੜਨਾ ਅਵਾਰਾ ਕੁੱਤਿਆਂ ਦਾ ਵੱਡਾ ਕਾਰਨ ਇਹ ਹੈ ਕਿ ਜੋ ਗਾਰਬੇਜ ਡਿਸਪੋਜ਼ਲ ਹੈ ਉਹ ਪ੍ਰੋਪਰ ਨਹੀਂ ਕੀਤਾ ਜਾਂਦਾ ਅਤੇ ਗਾਰਬੇਜ ਡਿਸਪੋਜ਼ਲ ਨਾ ਸਹੀ ਹੋਣ ਕਰਕੇ ਖਾਣ ਪੀਣ ਦੀਆਂ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੂੰ ਬੜੇ ਈਜ਼ੀਲੀ ਅਵੇਲੇਬਲ ਹੁੰਦੀਆਂ ਨੇ ਅਤੇ ਇਸ ਕਰਕੇ ਇਹਨਾਂ ਦੀ ਗਿਣਤੀ ਵਿੱਚ ਵਾਧਾ ਰਹਿੰਦਾ ਅਤੇ ਇਹਦੇ ਨਾਲ ਆਮ ਲੋਕਾਂ ਨੂੰ ਬਹੁਤ ਸਮੱਸਿਆਵਾਂ ਜਿਹੜੀਆਂ ਨੇ ਉਹ ਹੁੰਦੀਆਂ ਨੇ ਅਤੇ ਆਮ ਤੌਰ 'ਤੇ ਬੱਚਿਆਂ 'ਤੇ ਹਮਲਾ ਵੀ ਬੋਲ ਦਿੰਦੇ ਨੇ ਇਹ ਅਤੇ ਇਹਦੇ ਨਾਲ ਕਈ ਬੱਚਿਆਂ ਦੀ ਜਾਨ ਤੱਕ ਵੀ ਗਈ ਹੈ। ਸੋ ਇਸ ਚੀਜ਼ ਵੱਲ ਨੂੰ ਪੰਜਾਬ ਸਰਕਾਰ ਕਿੰਨੀ ਕੁ ਛੇਤੀ ਨਾਲ ਕੋਈ ਕੰਮ ਕਰ ਸਕਦੀ ਹੈ ਇਹ ਸਮਾਂ ਦੱਸੇਗਾ ਜੀ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਅਜੇ ਖਬਰਾਂ ਹੋਰ ਬਹੁਤ ਸਾਰੀਆਂ ਸਾਂਝੀਆਂ ਕਰਨੀਆਂ ਨੇ, ਸਰੋਤਿਆਂ ਦੇ ਬਹੁਤ ਸਾਰੇ ਸਾਨੂੰ ਮੈਸੇਜ ਆਏ ਹੋਏ ਨੇ। ਸੋ ਅਸੀਂ ਜੇਤੂ ਦਾ ਐਲਾਨ ਅਸੀਂ ਕੁਝ ਪਲਾਂ ਦੇ ਵਿੱਚ ਕਰਾਂਗੇ ਜੀ, ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਪਰਤਦੇ ਹਾਂ ਜੀ।
1: ਰੋਡ ਤੇ ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ, ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
2: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ। ਯਾਦ ਰੱਖੋ, ਸੋਨਿਕ ਇੰਸ਼ੋਰੈਂਸ 587-832-1208।
1: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਹਨਾਂ ਹੀ ਨਹੀਂ, ਇਹਨਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸਵੀਟ

0: ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ
1: ਤਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
2: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
1: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
2: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਚਾਰ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
3: ਫਲਾਈਟ ਬਹੁਤ ਲੇਟ ਹੋ ਗਈ ਖਾਣ ਲਈ ਬਰਗਰ ਲੈ ਲਈਏ
4: ਨਾ ਜੀ ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ
3: ਮਾੜੇ ਨਖਰੇ ਨਾ ਕਰੋ ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ
4: ਓਹੋ ਤੁਹਾਨੂੰ ਨਹੀਂ ਕਸ਼ਟ ਦੇਣਾ ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਜੋ 24 ਘੰਟੇ ਖੁੱਲੇ ਹੁੰਦੇ ਨੇ
3: ਸਮੋਸਾ ਹਾਊਸ ਇੰਡੀਅਨ ਕੁਜ਼ੀਨ ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ ਲੰਚ ਐਂਡ ਡਿਨਰ ਵਿੱਚ ਪੂਰੀਆਂ ਛੋਲੇ ਭਟੂਰੇ ਫਿਸ਼ ਟਿੱਕਾ ਚਾਈਨੀਜ਼ ਇੰਡੀਅਨ ਫੂਡ ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ ਇੰਡੀਅਨ ਕਾਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਓਪਨ 24 ਆਵਰਸ ਯੂਨਿਟ 2154-43-10-104 ਐਵੇਨਿਊ ਨਾਰਥ ਈਸਟ ਕੈਲਗਰੀ ਕਾਲ 403-460-4
5: ਰੇਡੀਓ ਸੁਰ ਸੰਗਮ ਤੇ ਇੱਕ ਵਾਰ ਫਿਰ ਸਵਾਗਤ ਹੈ ਜੀ 4 ਵਜੇ ਤੋਂ ਤੁਸੀਂ ਜੁੜੇ ਹੋਏ ਹੋ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ 5:30 ਵਜਣ ਵਾਲੇ ਨੇ ਤੇ ਅਸੀਂ ਹੁਣ ਸਵਾਲ ਦਾ ਜਵਾਬ ਵੀ ਸਾਂਝਾ ਕਰੀਏ ਤੇ ਜੇਤੂਆਂ ਕਰੀਏ ਤੇ ਜੇਤੂਆਂ ਨੂੰ ਪਤਾ ਲੱਗ ਜਾਣਾ ਕਿ ਸਾਡਾ ਸਵਾਲ ਠੀਕ ਸੀ ਜਵਾਬ ਠੀਕ ਸੀ ਜਾਂ ਨਹੀਂ ਬਹੁਤ ਸਾਰੀਆਂ ਬਾਰਡਰ ਕਰੋਸਿੰਗਸ ਨੇ ਕੈਨੇਡਾ ਤੇ ਯੂ ਐਸ ਏ ਦੇ ਦਰਮਿਆਨ ਬਹੁਤ ਸਾਲਾਂ ਤੱਕ ਜੇ ਅਸੀਂ ਕਮਰਸ਼ਲ ਟਰੱਕਾਂ ਦੀ ਗੱਲ ਕਰੀਏ ਤਾਂ ਨੰਬਰ 1 ਕਰੋਸਿੰਗ ਜਿਹੜੀ ਹੈ ਉਹ ਅੰਬੈਸਡਰ ਬ੍ਰਿਜ ਜਿਹੜਾ ਹੈ ਜੀ ਜੋ ਵਿੰਡਸਰ ਤੇ ਡੈਟਰੋਇਟ ਨੂੰ ਜੋੜਦਾ ਇਹੋ ਕਰੋਸਿੰਗ ਸੀ ਤੇ ਰੋਜ਼ਾਨਾ ਅੱਜ ਦੀ ਡੇਟ ਵਿੱਚ ਵੀ 10,000 ਤੋਂ 14,000 ਗੱਡੀਆਂ ਇਨਕਲੂਡਿੰਗ ਕਮਰਸ਼ਲ ਪਰਸਨਲ ਪੈਸੇਂਜਰ ਕਾਰਸ ਇਹ ਕਰੋਸ ਕਰਦੀਆਂ ਨੇ ਜੀ ਇੱਥੋਂ 10,000 ਤੋਂ 14,000 ਇਕੱਲੇ ਅੰਬੈਸਡਰ ਬ੍ਰਿਜ ਕਰੋਸਿੰਗ ਤੋਂ ਲੇਕਿਨ ਇਸ 'ਤੇ ਕਮਰਸ਼ਲ ਟਰੱਕਾਂ ਨੂੰ ਥੋੜ੍ਹਾ ਖਰਚਾ ਜ਼ਿਆਦਾ ਪੈਂਦਾ ਸੀ ਅਤੇ ਇਹਦੇ ਤੋਂ ਬਾਅਦ ਜੋ ਨਵੀਂ ਡਿਵੈਲਪਮੈਂਟ ਸੀ ਉਹ ਸੀ ਕਿ ਬਲੂ ਵਾਟਰ ਬ੍ਰਿਜ ਜੋ ਕਿ ਪੁਆਇੰਟ ਐਡਵਰਡ ਓਨਟੇਰੀਓ ਅਤੇ ਪੋਰਟ ਹਿਊਰਨ ਮਿਸ਼ੀਗਨ ਨੂੰ ਜੋੜਦਾ ਬਹੁਤ ਵੱਡੀ ਮੇਜਰ ਬਾਰਡਰ ਕਰੋਸਿੰਗ ਆ ਅਤੇ ਕਮਰਸ਼ਲ ਟਰੱਕ ਇੱਥੋਂ ਜਿਹੜੇ ਨੇ ਉਹ ਵੱਧ ਗੁਜ਼ਰਦੇ ਨੇ ਅੰਬੈਸਡਰ ਬ੍ਰਿਜ ਨਾਲੋਂ ਸੋ ਉੱਥੇ ਗਿਣਤੀ ਇਕੱਲੇ 6,000 ਕਮਰਸ਼ਲ ਟਰੱਕ ਜਿਹੜੇ ਨੇ ਉਹ ਰੋਜ਼ਾਨਾ ਗੁਜ਼ਰਦੇ ਨੇ ਜਦਕਿ ਅੰਬੈਸਡਰ ਟਰੱਕ ਬ੍ਰਿਜ ਤੋਂ 5,000 ਤੋਂ 5,500 ਥੋੜ੍ਹਾ ਜਿਹਾ ਫਰਕ ਪੈ ਗਿਆ ਇਹ ਕੁਛ ਦਿਨ ਪਹਿਲਾਂ ਅਸੀਂ ਖਬਰ ਸ਼ੇਅਰ ਵੀ ਕੀਤੀ ਸੀ ਅਗਰ ਆਪ ਜੀ ਨੂੰ ਯਾਦ ਹੋਵੇ ਸੋ ਕਰੰਟ

ਜਿਹੜਾ ਸਟੇਟਸ ਹੈ ਉਹ ਇਹ ਜੀ ਕਿ ਬਿਜ਼ੀਐਸਟ ਜਿਹੜਾ ਉਹ ਹੈ ਬਲੂ ਵਾਟਰ ਬ੍ਰਿਜ ਕਰੋਸਿੰਗ ਜੋ ਕਿ ਹੁਣੇ ਹੀ ਇਸਨੇ ਪਾਸ ਕੀਤਾ ਅੰਬੈਸਡਰ ਬ੍ਰਿਜ ਨੂੰ ਕਿਉਂਕਿ ਲੋਅਰ ਪਰ ਐਕਸਲ ਜੋ ਫੀਸ ਲਈ ਜਾਂਦੀ ਹੈ ਉਹਦੇ ਕਰਕੇ ਬਹੁਤ ਸਾਰੇ ਕਮਰਸ਼ਲ ਟਰੱਕ ਡਰਾਈਵਰ ਨੇ ਇਸ ਰੂਟ ਨੂੰ ਯੂਜ਼ ਕਰਨ ਲੱਗੇ ਨੇ ਇਸ ਨੂੰ ਸਾਰਨੀਆ ਓਨਟੇਰੀਓ ਬਾਰਡਰ ਕਰੋਸਿੰਗ ਵੀ ਕਿਹਾ ਜਾਂਦਾ ਹੈ ਸੋ ਇਹ ਹੈ ਅੱਜ ਦੇ ਸਵਾਲ ਦਾ ਜਵਾਬ ਅਤੇ ਪਤਾ ਆਪ ਜੀ ਨੂੰ ਹੈ ਕਿ ਅੱਜ ਦੇ ਸਰੋਤੇ ਕਿਹੜੇ ਕਿਹੜੇ ਨੇ ਜਿਨ੍ਹਾਂ ਦੇ ਜਵਾਬ ਜਿਹੜੇ ਨੇ ਸਹੀ ਆਏ ਨੇ ਅਤੇ ਅਸੀਂ ਜਰਾ ਜਿਨ੍ਹਾਂ ਦੇ ਜੇਤੂਆਂ ਦੇ ਨਾਮ ਕਰ ਦਈਏ ਜੀ ਸਰਦਾਰ ਭਗਵਾਨ ਸਿੰਘ 9858 ਇਹ ਵਿਨਰ ਨੇ ਜੀ ਮਨਜਿੰਦਰ ਸਰਾਂ 6231 ਇਹ ਵਿਨਰ ਨੇ ਜੀ ਅੱਜ ਦੇ ਇਸ ਤੋਂ ਇਲਾਵਾ ਜੀ ਹਰਮੀਤ ਸਿੰਘ ਹੋਰੀ ਵਿਨਰ ਨੇ ਅਤੇ ਨਾਲ ਸੁਰਿੰਦਰ ਕੌਰ ਹੋਣੀ ਵਿਨਰ ਨੇ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਇਸ ਸਵਾਲ ਦੇ ਸੋ ਚਾਰ ਗਿਫਟ ਕਾਰਡ ਮਦਰ ਇੰਡੀਆ ਰੈਸਟੋਰੈਂਟ ਦੇ ਇਹਨਾਂ ਨੂੰ ਦਿੱਤੇ ਜਾਂਦੇ ਨੇ $10 ਦੇ ਇਹ ਤੁਸੀਂ ਸਾਡੇ ਕੋਲ ਪੰਜ ਦਿਨਾਂ ਦੇ ਵਿੱਚ ਵਿੱਚ ਪਲੀਜ਼ ਪਿੱਕ ਕਰ ਲਿਆ ਕਰੋ ਅਤੇ ਇਹ ਜ਼ਰੂਰੀ ਬੇਨਤੀ ਹੈ ਅਤੇ ਤੁਸੀਂ ਕਾਲ ਕਰਕੇ ਸਾਨੂੰ ਇੱਥੋਂ ਆ ਕੇ ਸਾਡੇ ਸਟੂਡੀਓ 'ਚੋਂ ਜੀ ਉਹ ਲੈ ਸਕਦੇ ਹੋ ਰੇਡੀਓ ਸੁਰ ਸੰਗਮ 'ਤੇ ਜੀ ਕੁਛ ਖਬਰਾਂ ਹੋਰ ਹੈਗੀਆਂ ਨੇ 9 ਸਾਲਾਂ ਦੀ ਲੜਕੀ ਕੈਲਗਰੀ ਦੇ ਵਿੱਚ ਜਿਸ ਨੂੰ ਕੈਲਗਰੀ ਪੁਲਿਸ ਦੇ ਡੌਗ ਨੇ ਮਧੋਲ ਦਿੱਤਾ ਸੀ ਹਮਲਾ ਬੋਲ ਦਿੱਤਾ ਸੀ ਜਦਕਿ ਪੁਲਿਸ ਅਫਸਰ ਇੱਕ ਕਾਰ ਚੋਰ ਦਾ ਪਿੱਛਾ ਕਰ ਰਹੇ ਸੀ ਇਸ ਮਾਮਲੇ ਦੇ ਵਿੱਚ ਅਲਬਰਟਾ ਸੀਰੀਅਸ ਇੰਸੀਡੈਂਟ ਰਿਸਪੋਂਸ ਟੀਮ ਵੱਲੋਂ ਇਨਵੈਸਟੀਗੇਸ਼ਨ ਕੀਤੀ ਗਈ ਅਤੇ ਉਹਨਾਂ ਨੇ ਇਹ ਪਾਇਆ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਅਫਸਰ ਦਾ ਕੋਈ ਦੋਸ਼ ਨਹੀਂ ਹੈ ਅਤੇ ਇਸ ਲੜਕੀ 'ਤੇ ਹਮਲਾ ਫਰਵਰੀ 2025 ਦੇ ਵਿੱਚ ਹੋਇਆ ਸੀ ਅਲਬਰਟਾ ਸੀਰੀਅਸ ਇੰਸੀਡੈਂਟ ਰਿਸਪੋਂਸ ਟੀਮ ਅਸਰਟ ਇਹਨਾਂ ਦੀ ਫਾਰਮਲ ਰਿਪੋਰਟ ਦੇ ਵਿੱਚ ਕਿਹਾ ਕਿ ਇੱਕ ਸ਼ੱਕੀ ਵਿਅਕਤੀ ਚੋਰੀ ਦੀ ਗੱਡੀ ਦੇ ਵਿੱਚ ਸੀ ਅਤੇ ਉਸ ਨੂੰ ਚੇਜ਼ ਕੀਤਾ ਜਾ ਰਿਹਾ ਸੀ ਦੌੜ ਕੇ ਉਸਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਸੀ ਪੁਲਿਸ ਵਾਲੇ ਅਤੇ ਪੁਲਿਸ ਦਾ ਸਰਵਿਸ ਡੌਗ ਨੂੰ ਡਿਪਲੋਏ ਕੀਤਾ ਗਿਆ ਉਸ ਬੰਦੇ ਨੂੰ ਫੜਨ ਲਈ ਲੇਕਿਨ ਜੋ ਕਿ ਕੈਲਗਰੀ ਪੁਲਿਸ ਦੇ ਇਸ ਡੌਗ ਦਾ ਜੋ ਹੈਂਡਲਰ ਹੈ ਉਹ 10 ਸਾਲਾਂ ਤੋਂ ਪੁਲਿਸ ਦੇ ਨਾਲ ਹੈ ਉਸਨੂੰ ਉਹ ਆਪਣੇ ਡੌਗ ਦਾ ਉਸਦੀ ਸਾਈਟ ਲੂਜ਼ ਕਰ ਗਿਆ ਭਾਵ ਗੁਆਚ ਗਿਆ ਉਸ ਕੋਲੋਂ ਅਤੇ ਡੌਗ ਜਿਹੜਾ ਸੀ ਇੱਕ ਬੈਕਯਾਰਡ ਦੇ ਵਿੱਚ ਜਾ ਵੜਿਆ ਅਤੇ ਉਸ ਤੋਂ ਬਾਅਦ ਉਹ ਜਿਹੜਾ ਸਸਪੈਕਟ ਸੀਗਾ ਜੀ ਡੌਗ ਨੂੰ ਭੁਲੇਖਾ ਪਾ ਕੇ ਹੋਰ ਪਾਸੇ ਚਲਾ ਗਿਆ ਅਤੇ ਉੱਥੇ ਇੱਕ ਜਿਹੜੀ ਲੜਕੀ ਸੀ ਉਸਦੇ ਉੱਪਰ ਕੁੱਤੇ ਨੇ ਹਮਲਾ ਬੋਲ ਦਿੱਤਾ ਸੋ ਇਸ ਤੋਂ ਬਾਅਦ ਇਹ ਕੇਸ ਹੋਇਆ ਸਾਰੀਆਂ ਚੀਜ਼ਾਂ ਹੋਈਆਂ ਲੇਕਿਨ ਅਸਰਟ ਦੀ ਰਿਪੋਰਟ ਦੇ ਵਿੱਚ ਪੁਲਿਸ ਅਫਸਰ ਨੂੰ ਇਸ ਮਾਮਲੇ ਵਿੱਚ ਬਰੀ ਕੀਤਾ ਗਿਆ ਵਿਕਟੋਰੀਆ ਡੇ 'ਤੇ RCMP ਅਲਬਰਟਾ RCMP ਨੇ ਆਪਣੀ ਰਿਪੋਰਟ ਜਾਰੀ ਕੀਤੀ ਹੈ ਕਿ ਅਸੀਂ ਕਿੰਨੇ ਕੁ ਇਨਾਮ ਵੰਡੇ ਟਿਕਟਾਂ ਦਿੱਤੀਆਂ ਕਿੰਨੇ ਕੁ ਐਕਸੀਡੈਂਟ ਹੋਏ ਅਤੇ ਪੁਲਿਸ ਨੇ ਹੋਰ ਕੀ ਕਾਰਵਾਈਆਂ ਕੀਤੀਆਂ ਸਿਰਫ RCMP ਨੇ ਵਿਕਟੋਰੀਆ ਡੇ ਵੀਕਐਂਡ ਲੌਂਗ ਵੀਕਐਂਡ ਜਿਹੜਾ ਸੀਗਾ ਜੀ ਇਸ ਦੌਰਾਨ 25 ਐਕਸੀਡੈਂਟ ਹੋਏ ਜਿਨ੍ਹਾਂ ਦੇ ਵਿੱਚ 6 ਮੌਤਾਂ ਹੋਈਆਂ ਅਤੇ ਬਹੁਤ ਸਾਰੇ ਲੋਕਾਂ ਨੂੰ ਸੱਟਾਂ ਵੱਜੀਆਂ ਲੌਂਗ ਵੀਕਐਂਡ 'ਤੇ ਅਤੇ RCMP ਨੇ ਦੱਸਿਆ ਕਿ ਇਸ ਮੌਕੇ 'ਤੇ 1200 ਦੇ ਕਰੀਬ ਲੋਕਾਂ ਨੂੰ ਟਿਕਟਾਂ ਵੀ ਦਿੱਤੀਆਂ ਗਈਆਂ ਅਤੇ ਇਹਦੇ ਵਿੱਚ ਜ਼ਿਆਦਾ ਜਿਹੜੀਆਂ ਸੀ ਸਪੀਡਿੰਗ ਲਈ ਸੀ ਡਿਸਟਰੈਕਟਰ ਡਰਾਈਵਿੰਗ ਲਈ ਅਤੇ ਸੀਟ ਬੈਲਟ ਨਾ ਲਾਉਣ ਲਈ ਵੀ ਸੀ ਅਤੇ ਸੜਕਾਂ ਤੋਂ 122 ਸ਼ਰਾਬੀ ਡਰਾਈਵਰਾਂ ਨੂੰ ਵੀ ਹਟਾਇਆ ਗਿਆ ਸੋ ਇਹਦੇ ਵਿੱਚ ਲੌਂਗ ਵੀਕਐਂਡ 'ਤੇ ਈਅਰ ਟੂ ਈਅਰ ਜਿਹੜੇ ਨੇ ਸਟੈਟ ਨਹੀਂ ਰੱਖੇ ਜਾਂਦੇ ਲੇਕਿਨ ਫਿਰ ਵੀ ਲੋਕਾਂ ਨੂੰ ਯਾਦ ਕਰਾਇਆ ਜਾਂਦਾ ਫੈਟੈਲਿਟੀਜ਼ ਜਦੋਂ ਵੱਧਦੀਆਂ ਨੇ ਤਾਂ ਪੁਲਿਸ ਵੱਲੋਂ ਫਿਰ ਕਾਰਵਾਈ ਜਿਹੜੀ ਹੈ ਕੀਤੀ ਜਾਂਦੀ ਅਤੇ ਲੋਕਾਂ ਨੂੰ ਯਾਦ ਕਰਾਇਆ ਜਾਂਦਾ ਕਿ ਇਸ ਚੀਜ਼ ਤੋਂ ਬਚਿਆ ਜਾਵੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਹੁਣ ਜਿਹੜਾ ਖਬਰਾਂ ਵਾਲਾ ਹਿੱਸਾ ਹੈ ਮੇਰਾ ਖਿਆਲ ਹੈ ਕਿ ਇਹਨੂੰ ਸਮੇਟੀਏ ਅਤੇ ਜਿਹੜੀ ਗੱਲਬਾਤ ਅਸੀਂ ਪੇਸ਼ ਕਰਦੇ ਹੁੰਦੇ ਹਾਂ ਜੀ ਪੱਤਰਕਾਰ ਹਮੀਰ ਸਿੰਘ ਹੁਣਾਂ ਦੇ ਨਾਲ ਉਹਦੇ ਵਿੱਚ ਅਸੀਂ ਕੋਸ਼ਿਸ਼ ਹੁੰਦੀ ਹੈ ਸਾਡੀ ਕਿ ਅਸੀਂ ਵੱਧ ਤੋਂ ਵੱਧ ਇਨਫੋਰਮੇਸ਼ਨ ਜਿਹੜੀ ਹੈ ਪੰਜਾਬ ਦੇ ਮੁੱਦਿਆਂ 'ਤੇ ਜਿਹੜੀ ਚਰਚਾ ਕਰਦੀ ਹੈ ਮਾਹਿਰਾਂ ਦੀ ਟੀਮ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

0: ਸੋ ਆਓ ਉਹ ਵੀ ਆਪ ਜੀ ਨਾਲ ਸਾਂਝੀ ਕਰਦੇ ਆ ਜੀ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਹੁਣ
1: ਲੁਧਿਆਣੇ ਚ ਜਿਹੜੀ ਬੈਟਿੰਗ ਤਰ੍ਹਾਂ ਤੂੰ ਤਰਾਸ਼
2: ਲੈ ਕੇ ਹੈਡਸ਼ਾਟ
1: ਤੋਂ ਬਾਅਦ ਫਿਰ ਅਰਵਿੰਦ ਕੇਜਰੀਵਾਲ ਜੀ ਕਹਿੰਦੇ ਮੈਂ ਮੋਰਚਾ ਸਾਂਭਦਾ ਜੀ ਮੈਂ ਮੰਥਨ ਕਰਦਾ ਸਿਰ ਸੁੱਟ ਕੇ ਬੈਠ ਗਏ ਹੁਣ ਅਰਵਿੰਦ ਕੇਜਰੀਵਾਲ ਕਹਿੰਦੇ ਲਓ ਜੀ ਸਾਰਾ ਮਸਲਾ ਮੈਂ ਨਿਬੇੜਨਾ ਅਸਲ ਚ ਸਰਕਾਰ ਹਰ ਪਾਸਿਓ ਇਸ ਤਰ੍ਹਾਂ ਘਿਰੀ ਹੈ ਕਿ ਸਰਕਾਰ ਦੀ ਆਪਣੀ ਕਾਰਗੁਜ਼ਾਰੀ ਹੀ ਉਹਦੇ ਲਈ ਮੁਸ਼ਕਿਲ ਬਣਦੀ ਜਾ ਰਹੀ ਹੈ ਇੱਕ ਪਾਸੇ ਈਡੀ ਉਹਨਾਂ ਦੇ ਰਾਜਪਾਲ ਉਧੇੜ ਰਹੀ ਹੈ ਦੂਏ ਪਾਸੇ ਸੀਬੀਆਈ ਲੱਗੀ ਹੈ ਤੀਸਰੇ ਪਾਸੇ ਅਦਾਲਤ ਚ ਘਿਰਦੇ ਨਜ਼ਰ ਆਉਂਦੇ ਨੇ ਤੇ ਇਹ ਸਭ ਦੇ ਨਾਲ ਨਾਲ ਮੁਲਾਜ਼ਮ ਵਰਗਾਂ ਦੇ ਮਾਮਲੇ ਦੇ ਵਿੱਚ ਵੀ ਉਹ ਬੁਰੀ ਤਰ੍ਹਾਂ ਘਿਰੇ ਹੋਏ ਨੇ ਅਦਾਲਤ ਤੋਂ ਰਾਹਤ ਮਿਲਦੀ ਨਹੀਂ ਦਿਖਦੀ ਡੀਏ ਵਾਲਾ ਮਸਲਾ ਵੱਡਾ ਖੜਾ ਹੋ ਗਿਆ ਕਿੱਥੋਂ ਅਦਾ ਕਰਾਂਗੇ ਕਿਵੇਂ ਕਰਾਂਗੇ ਇਹ ਚੁਣੌਤੀ ਉਹਨਾਂ ਲਈ ਮੁਸ਼ਕਿਲ ਬਣਦੀ ਜਾ ਰਹੀ ਆ ਤੇ ਇਹ ਸਭ ਦੇ ਵਿੱਚ ਹੀ ਚੀਫ ਸੈਕਟਰੀ ਸਾਹਿਬ ਨੂੰ ਵੀ ਨੋਟਿਸ ਜਾਰੀ ਹੋ ਰਿਹਾ ਸੋ ਸਰਕਾਰ ਇਹਨਾਂ ਦੀ ਬਿਊਰੋਕਰੇਸੀ ਇਹਨਾਂ ਦੀ ਅਫਸਰਸ਼ਾਹੀ ਖੁਦ ਇਹਨਾਂ ਦੇ ਲੀਡਰ ਸਾਰੇ ਘਿਰਦੇ ਜਾ ਰਹੇ ਨੇ ਉਹਨਾਂ ਦੇ ਵਿੱਚ ਇਹਨਾਂ ਦੇ ਐਮਐਲਏ ਤੇ ਮੰਤਰੀ ਤੱਕ ਵੀ ਹੁਣ ਇਹਨਾਂ ਨੂੰ ਸਵਾਲ ਕਰਨ ਲੱਗੇ ਨੇ ਤੇ ਇਹ ਸਾਰੀ ਸਰਕਾਰ ਤਾਂ ਵੱਖੋ ਵੱਖ ਪਹਿਲੂਆਂ ਤੇ ਘਿਰੀ ਹੈ ਤੇ ਖੁਦ ਸਰਕਾਰ ਦੇ ਲਈ ਕੋ ਮਾਮਲਾ ਜਿਸ ਨੂੰ ਲੱਗਦਾ ਸੀ ਕਿ ਸਾਡਾ ਚੋਣ ਚ ਪਾਰ ਉਤਾਰਾ ਕਰ ਸਕਦਾ ਉਸ ਮਾਮਲੇ ਚ ਵੀ ਘਿਰਦੇ ਨਜ਼ਰ ਆ ਰਹੇ ਨੇ ਪੰਥਕ ਪਹਿਲੂ ਦੇ ਉੱਤੇ ਖਾਸ ਕਰ ਬੇਅਦਬੀ ਰੋਕੂ ਕਾਨੂੰਨ ਦੇ ਮਾਮਲੇ ਦੇ ਵਿੱਚ ਜਿਸ ਤਰ੍ਹਾਂ ਹੁਣ ਰਾਜਪਾਲ ਦੇ ਨਾਲ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਐਸਜੀਪੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਦੀ ਬੈਠਕ ਹੋਈ ਹੈ ਇੱਕ ਪਾਸੇ ਬੈਠਕ ਦੂਸਰੇ ਪਾਸੇ ਪਹਿਲੀ ਵਾਰ ਲਗਭਗ ਇਸ ਮੁੱਦੇ ਤੇ ਸੁਖਬੀਰ ਸਿੰਘ ਬਾਦਲ ਦਾ ਖੁੱਲ੍ਹ ਕੇ ਬੋਲਣਾ ਸੁਖਬੀਰ ਦਾ ਬੋਲਣਾ ਤੇ ਬੈਠਕ ਤੇ ਇਹ ਕੀ ਇਹ ਵੀ ਇੱਕ ਨਵੀਂ ਚੁਣੌਤੀ ਸਰਕਾਰ ਦੇ ਲਈ ਖੜੀ ਹੋ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਵੀ ਕੀ ਚੁਣੌਤੀ ਖੜੀ ਹੋ ਰਹੀ ਹੈ ਇਹ ਸਾਰਾ ਪਹਿਲੂ ਕਿਸ ਪਾਸੇ ਲੈ ਕੇ ਜਾ ਰਿਹਾ ਸਾਰੇ ਰਾਜਨੀਤਿਕ ਵਰਤਾਰੇ ਨੂੰ ਉਹਨਾਂ ਉੱਤੇ ਚਰਚਾ ਕਰਾਂਗੇ ਮੇਰੇ ਨਾਲ ਹਾਜ਼ਰ ਨੇ ਦੋ ਸੀਨੇ ਪੱਤਰਕਾਰ ਸਰਦਾਰ ਹਮੀਰ ਸਿੰਘ ਜੀ ਸਰਦਾਰ ਜਸਪਾਲ ਸਿੰਘ ਸਿੱਧੂ ਸਾਹਿਬ ਦੋਵਾਂ ਮਹਿਮਾਨਾਂ ਦਾ ਸਵਾਗਤ ਕਰਦੇ ਹਾਂ ਸਭ ਤੋਂ ਪਹਿਲਾਂ ਸਰਦਾਰ ਹਮੀਰ ਸਿੰਘ ਜੀ ਸਰਕਾਰ ਦੀ ਕਾਰਗੁਜ਼ਾਰੀ ਇੱਕ ਪਾਸੇ ਤੇ ਖਜ਼ਾਨੇ ਵਾਲਾ ਮਸਲਾ ਮੁਲਾਜ਼ਮ ਵਾਲਾ ਮਸਲਾ ਇੱਕ ਪਾਸੇ ਆ ਡੀਏ ਦਾ ਵਰਤਾਰਾ ਵੀ ਨਾਲ ਹੀ ਮੁਸ਼ਕਿਲ ਬਣ ਰਿਹਾ ਜਿਹੜੇ ਮੁਲਾਜ਼ਮ ਢੋਲ ਵਜਾ ਕੇ ਫੁੱਲ ਸਿੱਧ ਕੇ ਇਹਨਾਂ ਨੂੰ ਲੈ ਕੇ ਆਏ ਸੀ ਕਿ ਆ ਜਾਓ ਜੀ ਹੁਣ ਉਹੀ ਅੱਡੀਆਂ ਚੱਕ ਕੇ ਖੜੇ ਨੇ ਕਿ ਆ ਜਾਓ ਵੀ ਅਸੀਂ ਤੁਹਾਨੂੰ ਨਿਬੜਦੇ ਹਾਂ ਕਿ ਇਹ ਟਕਰਾਅ ਸਰਕਾਰ ਲਈ ਵੱਡੀ ਮੁਸ਼ਕਿਲ ਬਣੂਗੀ ਤੇ ਇੱਧਰ ਨੋਟਸ ਵਾਲੀ ਪ੍ਰਕਿਰਿਆ ਸਾਰੇ ਵਰਤਾਰੇ ਤੋਂ ਪਾਵੇ ਜੀ ਚਾਨਣਾ ਕਿ ਹਰ ਪਾਸਿਓਂ ਘਿਰ ਕੇ
3: ਪੰਜਾਬ ਸਰਕਾਰ ਜਿਹੜੇ ਅਦਾਲਤ ਦੇ ਸਿੰਗਲ ਜੱਜ ਦਾ ਬੈਂਚ ਸੀ ਉਹਦੇ ਉਹਨੂੰ ਚੁਣੌਤੀ ਦੇ ਕੇ ਡਬਲ ਬੈਂਚ ਦੇ ਗਈ ਸੀ ਡਬਲ ਬੈਂਚ ਦੇ ਉਹਨਾਂ ਨੇ ਪਟੀਸ਼ਨ ਫਾਈਲ ਕੀਤੀ ਉਹਨਾਂ ਨੂੰ ਲੱਗਦਾ ਸੀ ਕਿ ਸਾਨੂੰ ਕੁਝ ਸਟੇ ਮਿਲ ਜੂਗੀ ਰਿਆਇਤ ਮਿਲ ਜੂਗੀ ਅੱਗੇ ਦੇਖ ਲਾਂਗੇ ਜਦੋਂ ਇੱਕ ਵਾਰ ਸਟੇ ਮਿਲ ਗਈ ਫਿਰ ਪੰਜ ਸੱਤ ਮਹੀਨੇ ਲੰਘ ਜਾਣਗੇ ਉਦੋਂ ਬਾਅਦ ਚੋਣਾਂ ਨੇੜੇ ਆ ਜਾਣਗੀਆਂ ਫਿਰ ਦੇਖੀ ਜਾਊਗੀ ਜੋ ਵੀ ਚੀਜ਼ਾਂ ਹੋਣਗੀਆਂ ਪਰ ਉਹ ਸਟੇ ਨਹੀਂ ਮਿਲੀ ਇਹਦੇ ਕਰਕੇ ਉਹ ਫਸਿਆ ਹੋਇਆ ਮਾਮਲਾ ਉੱਥੇ ਖੜਾ ਰਹਿ ਗਿਆ ਹੁਣ ਸਭ ਤੋਂ ਬੜਾ ਮਾਮਲਾ ਇਹਨਾਂ ਮੁੱਦਿਆਂ ਦੇ ਵਿੱਚ ਕੀ ਹੈ ਸਭ ਤੋਂ ਬੜਾ ਮਾਮਲਾ ਇਹ ਹੈ ਕਿ ਸਰਕਾਰ ਬਾਹਰ ਤਾਂ ਇਹ ਕਹਿ ਰਹੀ ਹੈ ਕਿ ਸਾਡੇ ਕੋਲ ਪੈਸਾ ਹੀ ਪੈਸਾ ਅਸੀਂ ਮੁਫ਼ਤ ਬਿਜਲੀ ਵੀ ਦੇਵਾਂਗੇ ਸਭ ਨੂੰ ਅਸੀਂ 1000 ਰੁਪਇਆ ਤੇ 1500 ਰੁਪਇਆ ਬੀਬੀਆਂ ਨੂੰ ਵੀ ਦੇਵਾਂਗੇ ਉਹਨਾਂ ਦੇ ਖਾਤੇ ਪਾਵਾਂਗੇ ਕਿਉਂਕਿ ਵੋਟਾਂ ਲੈਣੀਆਂ ਨੇ ਪਹਿਲਾਂ ਊਂ ਚਾਹੇ ਦਿਓ ਨਾ ਦਿਓ ਪਰ ਉਹਨੂੰ ਪਾਵਾਂਗੇ ਦੇਵਾਂਗੇ ਕਿਤੋਂ ਨਾ ਕਿਤੋਂ ਪੈਸੇ ਲਵਾਂਗੇ ਔਰ ਇੱਧਰ ਹਾਈਕੋਰਟ ਦੇ ਵਿੱਚ ਕਹਿੰਦੇ ਨੇ ਸਾਡੀ ਵਿੱਤੀ ਹਾਲਤ ਠੀਕ ਨਹੀਂ ਹੈ ਜਿਵੇਂ ਜਿਵੇਂ ਵਿੱਤੀ ਹਾਲਤ ਠੀਕ ਹੁੰਦੀ ਜਾਊਗੀ ਅਸੀਂ ਕਿਸ਼ਤਾਂ ਦੇ ਵਿੱਚ ਮੁਲਾਜ਼ਮਾਂ ਦਾ ਜਿਹੜਾ ਡੀਏ ਹੈ ਉਹ ਦਿੰਦੇ ਰਹਾਂਗੇ ਇਹ ਮੁਲਾਜ਼ਮ ਨੇ ਤੇ ਪੈਨਸ਼ਨਰ ਨੇ ਲਗਭਗ 7.5 ਲੱਖ ਵਿਅਕਤੀ ਹੈ ਜਿਹੜੇ ਜਿਹਨਾਂ ਦਾ ਪੈਂਡਿੰਗ ਪਿਆ ਇਹ ਕਰੀਬ ਲਗਭਗ ਕਹਿੰਦੇ ਨੇ 15 ਤੋਂ 16 ਹਜ਼ਾਰ ਕਰੋੜ ਰੁਪਏ ਇਹ 15 ਤੋਂ 16 ਹਜ਼ਾਰ ਕਰੋੜ ਰੁਪਏ ਦੀ ਡੈਡਲਾਈਨ ਹੈਗੀ ਆ 30 ਜੂਨ ਤੱਕ 15-16 ਹਜ਼ਾਰ ਕਰੋੜ ਰੁਪਏ ਦਾ ਪ੍ਰਬੰਧ ਕਰਨਾ ਉਹ ਸਰਕਾਰ ਲਈ ਕਿੰਨਾ ਮੁਸ਼ਕਲ ਹੋਏਗਾ ਜਿਹੜੀ ਸਰਕਾਰ ਆਪਣੇ ਵਿੱਤੀ ਸਾਲ ਦੇ ਫਾਈਨੈਂਸ਼ੀਅਲ ਈਅਰ ਦਾ ਜਿਹੜਾ ਹੋਣਾ ਹੈ ਇਹਦੇ 2 ਮਹੀਨਿਆਂ ਦੇ ਵਿੱਚ ਹੀ 5,300 ਕਰੋੜ ਰੁਪਇਆ ਕਰਜ਼ਾ ਲੈ ਚੁੱਕੀ ਹੈ ਔਰ ਉਹ ਕਰਜ਼ਾ ਜਿਹੜਾ 2500 ਕਰੋੜ ਅਜੇ 2 ਦਿਨ ਪਹਿਲਾਂ ਦੀ ਗੱਲ ਹੈ ਉਦੋਂ ਪਹਿਲਾਂ ਫੇਰ ਬਾਕੀ ਜਿਹਤੇ ਫਾਈਨਾਂਸ ਮਿਨਿਸਟਰ ਇਹ ਕਹਿ ਰਹੇ ਹੈ ਵਿੱਤ ਮੰਤਰੀ ਪ੍ਰੈਸ ਕਾਨਫਰੰਸ ਕਰਕੇ ਜਾਂ ਆਪਣੀ ਗੱਲ ਕਿ ਜੀ ਇਹ ਤਾਂ ਅਸੀਂ ਪੁਰਾਣਾ ਉਤਾਰ ਰਹੇ ਹਾਂ ਕਰਜ਼ਾ ਇੰਨਾ ਵਿਆਜ ਹੈ ਇੰਨਾ ਮੂਲ ਹੈ ਇਸ ਲਈ ਸਾਡੇ ਤੇ ਪੁਰਾਣਾ ਬਹੁਤ ਕਰਜ਼ਾ ਸੀਗਾ ਅਸੀਂ ਕੀ ਕਰੀਏ ਸਾਨੂੰ ਤਾਂ ਕਰਜ਼ਾ ਲੈਣਾ ਹੀ ਪੈ ਰਿਹਾ ਮਜਬੂਰੀ ਹੈ ਸਾਡੀ ਇਹ ਜਿਹੜੀਆਂ ਚੀਜ਼ਾਂ ਨੇ ਕਿ ਤੁਹਾਡੀ ਮਜਬੂਰੀ ਹੈ ਪੁਰਾਣਾ ਉਤਾਰ ਰਿਹਾ ਇਹ ਸਾਲ ਪਹਿਲੇ ਸਾਲ ਚੱਲਦਾ ਹੁੰਦਾ ਗੌਰਮੈਂਟ ਤੇ ਵੱਧ ਤੋਂ ਵੱਧ ਦੂਜੇ ਸਾਲ ਤੱਕ ਚਲਾ ਲਓ ਹੁਣ ਜਦ ਤੁਹਾਡੀ ਟਰਮ ਮੁੱਕਣ ਵਾਲੀ ਹੈ ਤੁਸੀਂ ਤਾਂ ਇਸ ਲਈ ਆਏ ਸੀ ਬਦਲਾਅ ਦੇ ਤੌਰ ਤੇ ਕਿ ਅਸੀਂ ਪੈਸਾ ਤਾਂ ਸਾਨੂੰ ਪਤਾ ਚੁਟਕੀ ਚ ਕਿੱਥੋਂ ਆ ਜਾਣਾ ਤੁਸੀਂ ਲੋਕਾਂ ਨੂੰ ਦੱਸਦੇ ਵੀ ਫਿਰਦੇ ਸੀਗੇ ਕਿ 20-25-30 ਹਜ਼ਾਰ ਕਰੋੜ ਰੁਪਇਆ ਤਾਂ ਆਜੂਗਾ ਸਾਨੂੰ ਮਾਈਨਿੰਗ ਦੇ ਵਿੱਚੋਂ ਕੇਜਰੀਵਾਲ ਦਾ ਦਿਮਾਗ ਬਹੁਤ ਫਰਟਾਈਲ ਹੈ ਉਹ ਮਤਲਬ IIT ਦਾ ਪੜ੍ਹਿਆ ਹੋਇਆ ਉਹ ਪਤਾ ਨੂੰ ਕਿੱਥੋਂ ਪੈਸੇ ਕਰ ਦੂਗਾ ਉਹਨੂੰ

ਤਾਂ ਤੇ ਸਮਝ ਮਾਉਣੀ ਆਉਂਦੀ ਹੈ। ਫਿਰ ਤੁਸੀਂ ਐਕਸਾਈਜ਼ ਪਾਲਿਸੀ ਚੋਂ ਕਹਿੰਦੇ ਸੀ ਇੰਨੇ ਪੈਸੇ ਸਾਨੂੰ ਆ ਜਾਣਗੇ, ਉਹ ਪੈਸੇ ਜਿਹੜੇ ਨਹੀਂ ਆ ਰਹੇ ਜਾਂ ਪਹਿਲਾਂ ਜਿੰਨਾ ਵੀ ਜਿਹੜੀ ਗੱਲ ਨਹੀਂ ਹੋ ਰਹੀ ਤਾਂ ਉਹਦੀ ਜ਼ਿੰਮੇਵਾਰੀ ਤਾਂ ਹੁਣ ਇਹਨਾਂ ਨੂੰ ਦੇਣੀ ਪਊਗੀ ਨਾ ਕਿਸਾ ਕਿਸੇ ਨੂੰ। ਤਾਂ ਜਿਹੜੀ ਅਦਾਲਤ ਚ ਬਹਿਸ ਹੋਈ ਹੈ ਫਿਰ ਹੁਣ ਕਿ ਉਹ ਤੁਸੀਂ ਆ ਕੇ ਅੱਗੇ ਦੂਜੇ ਚਲੇ ਜਾਓ, ਤਾਂ ਅਦਾਲਤ ਨੇ ਇਹਨਾਂ ਨੂੰ ਇਹ ਵੀ ਪੁੱਛਿਆ ਵੀ ਚਲੋ ਤੁਹਾਨੂੰ ਕੋਈ ਇਤਰਾਜ਼ ਹੈ 30 ਤੱਕ ਨਹੀਂ ਦੇ ਸਕਦੇ, 30 ਜੂਨ ਤੱਕ ਕੋਈ ਖਾਕਾ ਹੈਗਾ ਕਦੋਂ ਤੱਕ ਕਿਵੇਂ ਦਿਓਗੇ, ਕੋਈ ਬਣਾ ਕੇ ਲਿਆਇਓ, ਬਣਾ ਕੇ ਤੁਸੀਂ ਕੁੱਝ ਨਹੀਂ ਲਿਆ ਰਹੇ। ਉਹ ਕੀ ਕਹਿੰਦੇ ਨੇ ਕਿ ਜਿੱਦਣ ਤੁਸੀਂ ਕਿਹਾ ਸੀ ਜੀ ਅਸੀਂ ਤਾਂ ਉਦੋਂ ਤੀਜੇ ਦਿਨ ਹੀ ਕਮੇਟੀ ਬਣਾਤੀ ਸੀਗੀ ਤੇ ਉਹ ਕਮੇਟੀ ਲੱਗੀ ਹੋਈ ਆ ਕੁੱਝ ਕਰਨ ਦੇ ਉੱਤੇ। ਫਿਰ ਕਹਿੰਦੇ ਨੇ ਸਾਨੂੰ ਟਾਈਮ ਘੱਟ ਮਿਲਿਆ ਕਿਉਂਕਿ ਅਪ੍ਰੈਲ ਦੇ ਵਿੱਚ ਸੀਗੀ, ਕਹਿੰਦੇ 19 ਅਪ੍ਰੈਲ ਨੂੰ ਤਾਂ ਜੱਜਮੈਂਟ ਉਹਦੇ ਚ ਆਈ ਹੈ, ਓਫੀਸ਼ਲੀ ਚਲੀ ਹੈ, ਤੇ ਹੁਣ ਐਡੀ ਜਲਦੀ ਅਸੀਂ ਕਿਵੇਂ ਕਰ ਸਕਦੇ ਹਾਂ ਪ੍ਰਬੰਧ ਇਹ ਸਾਰੇ ਦਾ। ਪਰ ਨਾਲ ਦੀ ਨਾਲ ਇੱਕ ਗੱਲ ਹੋਰ ਹੈ ਕਿ ਜਿਹੜੀ ਕੈਬਨਿਟ ਸਬ ਕਮੇਟੀ ਬਣਾਈ ਸੀ ਇਸ DA ਨੂੰ ਲੈ ਕੇ ਸਾਰੇ ਮਾਮਲੇ, ਹੁਣ ਤਾਂ 3.5 ਸਾਲ ਹੋ ਗਏ, ਜਿਹਦੇ ਚ ਅਮਨ ਅਰੋੜਾ, ਜਿਹਦੇ ਚ ਫਾਈਨਾਂਸ ਮਿਨਿਸਟਰ ਹੈ, ਜਿਹਦੇ ਚ ਬਾਕੀ ਇੱਕ ਬੰਦਾ, 3 ਮੈਂਬਰੀ ਜਿਹੜੇ, 3.5 ਸਾਲ ਚ ਉਸ ਕੈਬਨਿਟ ਕਮੇਟੀ ਨੇ ਕੀ ਕੀਤਾ, ਪੈਸੇ ਕਿੱਥੋਂ ਲਿਆਓਗੇ, ਕਿਵੇਂ ਦਿਓਗੇ, ਕਿਵੇਂ ਨਹੀਂ। ਇਹਦੇ ਚ ਕੋਰਟ ਕਿਉਂ ਸਖ਼ਤ ਹੈ, ਮਤਲਬ ਇੱਕ ਇਸ ਕਰਕੇ ਵੀ ਸਖ਼ਤੀ ਕੋਰਟ ਵਰਤਦੀ ਹੈ ਵੀ ਜਦੋਂ ਤੁਹਾਡਾ ਜਿਹੜਾ DA ਹੈ ਉਹਦੀ ਕਿਸ਼ਤ ਤੁਸੀਂ IAS ਨੂੰ ਦੇ ਰਹੇ ਹੋ, ਤੁਸੀਂ IPS ਨੂੰ ਦੇ ਰਹੇ ਹੋ, ਤੁਸੀਂ ਜੁਡੀਸ਼ਲ ਅਫਸਰਾਂ ਨੂੰ ਦੇ ਰਹੇ ਹੋ, ਜਿਹੜੇ ਟੌਪ ਦੇ ਬਾਕੀ ਨੇ ਸਭ ਨੂੰ ਦੇ ਰਹੇ ਹੋ, ਤੁਸੀਂ ਇੱਕ PR ਤੱਕ ਨੂੰ ਦੇ ਨਹੀਂ ਰਹੇ ਤੇ ਬਾਕੀ ਜਿਹੜੇ ਹੇਠਲੇ ਕਲੈਰੀਕਲ ਸਟਾਫ ਨੂੰ ਦੇ ਨਹੀਂ ਰਹੇ ਤੇ ਹੋਰ ਵੀ ਬਹੁਤ ਕਲਾਸ 3 ਤੇ ਗਜ਼ਟਡ ਅਫਸਰ ਪੰਜਾਬ ਵਾਲੇ ਵੀ ਆਉਂਦੇ ਨੇ ਉਹਨਾਂ ਨੂੰ ਨਹੀਂ ਦੇ ਰਹੇ, ਤੇ ਉਹਨਾਂ ਲਈ ਕਿੱਥੋਂ ਪੈਸਾ ਆਉਂਦਾ ਤੇ ਇਹਨਾਂ ਲਈ ਕਿਉਂ ਨਹੀਂ ਆਉਂਦਾ, ਇੱਕ ਤਾਂ ਇਹ ਹੈ। ਦੂਜਾ ਕੋਰਟ ਨੇ ਇਹ ਕਿਹਾ ਕਿ ਇਹ ਕੋਈ ਖੈਰਾਤ ਨਹੀਂ ਤੁਹਾਡੇ ਤੋਂ ਮੰਗੀ ਜਾ ਰਹੀ, ਇਹ ਉਹਨਾਂ ਦਾ ਲੀਗਲ ਰਾਈਟ ਹੈ ਕਿਉਂਕਿ ਹੱਕ ਦੇ ਤੌਰ ਦੇ ਉੱਤੇ ਤੁਸੀਂ ਉਹ ਲੈਂਦੇ ਨੇ ਤੇ ਤੁਸੀਂ DA ਦਾ ਜਿਹੜਾ ਪਾਲਿਸੀ ਮੇਕਿੰਗ ਦਾ ਸਿਸਟਮ ਹੈ ਉਸ ਦੇ ਵਿੱਚ ਸ਼ਾਮਿਲ ਕੀਤਾ ਹੋਇਆ ਹੈ ਇਹ ਸਾਰੇ ਮਾਮਲੇ ਦੇ ਵਿੱਚ। ਔਰ ਇਹ ਜਿਹੜਾ ਸਾਰਾ ਸਵਾਲ ਹੈ ਹੁਣ ਅਦਾਲਤ ਚ ਕੁਝ ਹੋਰ ਕਹੋ ਕਿ ਸਾਡੇ ਕੋਲ ਫਾਈਨੈਂਸ਼ੀਅਲ ਪੋਜੀਸ਼ਨ ਨਹੀਂ ਹੈ, ਤੇ ਅੱਗੇ ਨੂੰ ਹੁਣ ਇਹ ਵੀ ਸੋਚਿਆ ਜਾ ਰਿਹਾ ਜਿਹੜੇ ਮੁਲਾਜ਼ਮ ਵਰਗ ਨੇ ਕਿ ਕੋਈ ਪਟੀਸ਼ਨ ਇਹੋ ਜਿਹੀ ਫਾਈਲ ਕਰ ਦਿੱਤੀ ਜਾਵੇ ਜਿਹਦੇ ਚ ਕੀ ਫ੍ਰੀ ਦੇ ਰਹੇ ਨੇ। ਫ੍ਰੀ ਕੱਲਾ ਗਰੀਬ ਬੰਦੇ ਨੂੰ ਨਹੀਂ, ਇੱਕ ਹੁੰਦਾ ਲੋੜ, ਇੱਕ ਸਬਸਿਡੀ ਦੀ ਲੋੜ ਹੁੰਦੀ ਆ ਉਹਨਾਂ ਵਰਗਾਂ ਨੂੰ ਜਿਹੜੇ ਵਰਗ ਨਹੀਂ ਪੇ ਕਰ ਸਕਦੇ, ਜਿਹਨੂੰ ਸਮਾਜ ਦੇ ਵਿੱਚ ਇੱਕ ਸਨਮਾਨਜਨਕ ਸਥਾਨ ਦੇਣ ਦੇ ਵਾਸਤੇ ਤੁਸੀਂ ਮਦਦ ਕਰਨੀ ਹੁੰਦੀ ਹੈ ਸਰਕਾਰਾਂ ਨੇ। ਇੱਕ ਉਹ ਹੈ

0: ਔਰ ਜਿਹੜਾ ਕੁੜੀਆਂ ਉਹਨਾਂ ਨੇ ਸਟੈਂਡ ਲਿਆ ਤੇ ਐਮਐਲਏ ਜਿਹੜੇ ਨੇ ਉਹ ਕਾਫੀ ਖੁਸ਼ ਦਿਖਾਈ ਦੇ ਰਹੇ ਨੇ ਗੁਰਮੀਤ ਸਿੰਘ ਖੁੱਡੀਆਂ ਦੇ ਮਾਮਲੇ ਦੇ ਵਿੱਚ ਔਰ ਅਰਵਿੰਦ ਕੇਜਰੀਵਾਲ ਦੇ ਵਿੱਚ ਖੈਰ ਇਹ ਸਟ੍ਰੈਟਜੀ ਵੀ ਉਹਨਾਂ ਨੇ ਨਹੀਂ ਬਣਾਈ ਸਾਰਿਆਂ ਨੂੰ ਅਰਵਿੰਦ ਉਹਨਾਂ ਨੂੰ ਇਕੱਠੇ ਸੱਦ ਲਓ ਖੁੱਡੀਆਂ ਨੂੰ ਗੱਲ ਕਰੋ ਬੁਲਾਓ ਇੱਥੇ ਜਾਂ ਦੂਜਿਆਂ ਨੂੰ ਬੁਲਾਓ ਜਿਹੜੇ ਵੀ ਬੰਦੇ ਨੇ ਤੇ ਉਹ ਬੰਦੇ ਜੇ ਬੁਲਾਏ ਜਾਂਦੇ ਨੇ ਤਾਂ ਆਟੋਮੈਟਿਕਲੀ ਆਪਣੀ ਗੱਲ ਤਾਂ ਅਸਰਟ ਕਰਨਗੇ ਨਾ ਕਿ ਮੇਰੇ ਨਾਲ ਆ ਦਿੱਤਾ ਤਾਂ ਫਿਰ ਉਹ ਜੇ ਨਾ ਟਿਕਟ ਕਾ ਹੋਇਆ ਤਾਂ ਇਹਨਾਂ ਨੂੰ ਲੱਗਦਾ ਮਿਊਂਸੀਪਲ ਇਲੈਕਸ਼ਨ ਦੇ ਵਿੱਚ ਪ੍ਰੋਬਲਮ ਆਏਗੀ ਸ਼ਾਇਦ ਕੇਜਰੀਵਾਲ ਨੂੰ ਜ਼ਿਆਦਾ ਮੁਸ਼ਕਤ ਕਰਨੀ ਪਏਗੀ ਇੰਨੇ ਨਾਲ ਹੁਣ ਕੰਮ ਨਹੀਂ ਚੱਲੇਗਾ ਔਰ ਦੂਜੇ ਪਾਸੇ ਭਗਵੰਤ ਮਾਨ ਵੀ ਜੇ ਇਹ ਮਹਿਸੂਸ ਕਰਦੇ ਵੀ ਭਾਈ ਐਜ ਏ ਚੀਫ ਮਿਨਿਸਟਰ ਤੇ ਦੂਜਿਆਂ ਦੇ ਮੋਢੇ ਤੇ ਰੱਖ ਕੇ ਚਲਾਵੇ ਮੇਰਾ ਮੈਂ ਸੁਰਖਰੂ ਹੋ ਜਾ ਸ਼ਾਇਦ ਦੂਜੇ ਬੰਦੇ ਬੋਲਣ ਲੱਗਣਗੇ ਮੈਂ ਸੈਂਟਰਲ ਪਾਵਰ ਚ ਫਿਰ ਵੀ ਰਹੂੰਗਾ ਤਾਂ ਜਿਹੜਾ ਬੰਦਾ ਬੋਲਣ ਜਿਹੜਾ ਬੰਦਾ ਲੀਡ ਨਹੀਂ ਕਰਦਾ ਫਰੰਟ ਤੋਂ ਲੀਡ ਨਹੀਂ ਕਰਦਾ ਤਾਂ ਉਹ ਫਿਰ ਸੈਂਟਰ ਸਟੇਜ ਚ ਨਹੀਂ ਰਹਿੰਦਾ ਫਿਰ ਉਹ ਲੀਡ ਉਹ ਜਿਹੜਾ ਲੀਡ ਕਰਦਾ ਸੈਂਟਰ ਸਟੇਜ ਚ ਉਹ ਬੰਦੇ ਆ ਜਾਂਦੇ ਨੇ ਫਿਰ ਉਹ ਤੋਂ ਬਾਅਦ ਇਸ ਕਰਕੇ ਜਦ ਤੱਕ ਭਗਵੰਤ ਮਾਨ ਨੇ ਹੁਣ ਤੱਕ ਕੋਈ ਸਟੈਂਡ ਨਹੀਂ ਸੀ ਲਿਆ ਪੁਰਾਣੇ ਜਿੰਨੇ ਉਹਦੇ ਓਐਸਡੀ ਹਟਾਏ ਬਾਕੀ ਦੇ ਲੋਕ ਵੀ ਹਟਾਏ ਜਿੰਨੇ ਬੰਦਿਆਂ ਨੂੰ ਪੜਤਾ ਕਦੇ ਰਜਿਸਟਰ ਨਹੀਂ ਕਰਾਇਆ ਵਿਰੋਧ ਉਸ ਤਰੀਕੇ ਦੇ ਨਾਲ ਹੁਣ ਭਾਵੇਂ ਕੁਝ ਗੱਲਾਂ ਦੇ ਵਿੱਚ ਸੰਕੇਤ ਆ ਰਹੇ ਨੇ ਕਿ ਉਹ ਗੱਲ ਇਸ ਲੈਵਲ ਤੇ ਕਰ ਰਹੇ ਨੇ ਪਰ ਫਿਰ ਇਹਨੂੰ ਸਾਰੇ ਲੋਕ ਇਹੀ ਸਮਝਣਗੇ ਕਿ ਇਹ ਤਾਂ ਕੇਵਲ ਦੁਬਾਰਾ ਸੱਤਾ ਵਾਲਾ ਹੀ ਮਾਮਲਾ ਤੁਸੀਂ ਕਿਸੇ ਇਨਸਾਫ ਜਾਂ ਬੇਇਨਸਾਫੀ ਕਰਕੇ ਕਿਸੇ ਦੇ ਖਿਲਾਫ ਖੜੇ ਨਹੀਂ ਹੁੰਦੇ ਤੁਸੀਂ ਕੇਵਲ ਆਪਣੇ ਲਾਲਚ ਕਰਕੇ ਖੜੇ ਹੁੰਦੇ ਹੋ ਭਾਵੇਂ ਤੁਸੀਂ ਕਹੀ ਜਾਓ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਕੁਝ ਨਹੀਂ ਚਾਹੀਦਾ ਪਰ ਜਿਹੜੇ ਐਕਸ਼ਨ ਹੁੰਦੇ ਨੇ ਉਹ ਐਕਸ਼ਨ ਦੱਸਦੇ ਨੇ ਜੇ ਕਿਤੇ ਪਹਿਲਾਂ ਤੋਂ ਹੀ ਭਗਵੰਤ ਮਾਨ ਜਿਹੜੇ ਦਿੱਲੀ ਦੇ ਦਾਖਲ ਸੀਗੇ ਉਹਨਾਂ ਖਿਲਾਫ ਕੱਢਦੇ ਤਾਂ ਐਮਐਲਏ ਦਾ ਵੀ ਵੱਡਾ ਗਰੁੱਪ ਸ਼ਾਇਦ ਭਗਵੰਤ ਮਾਨ ਨਾਲ ਖੜਾ ਦਿਖਾਈ ਦਿੰਦਾ ਤੇ ਉਹ ਨਾਲ ਖੜੇ ਨੇ ਤੇ ਕੋਈ ਇਸ ਲੈਵਲ ਦੀ ਗੱਲ ਨਹੀਂ ਪਰ ਦੇਖੋ ਹੁਣ ਕੀ ਹੁੰਦਾ ਅਰਵਿੰਦ ਕੇਜਰੀਵਾਲ ਦਾ ਕਹਿੰਦੇ ਦੋ ਦਿਨ ਦਾ ਕੱਲ ਆਏ ਨੇ ਅੱਜ ਆਏ ਨੇ ਅੱਜ ਤੇ ਗੱਲਬਾਤ ਕਰਕੇ ਵਾਪਸ ਜਾਣਗੇ ਹੁਣ ਇਦੋਂ ਬਾਅਦ ਅਸਲ ਦੇ ਵਿੱਚ ਆਮ ਆਦਮੀ ਪਾਰਟੀ ਦੇ ਅੰਦਰ ਰੋਲ ਘਚੋਲਾ ਵਧਣ ਦੀਆਂ ਸੰਭਾਵਨਾਵਾਂ ਨੇ ਔਰ ਫਿਰ ਉਹ ਕਿਹਦੇ ਖਿਲਾਫ਼ ਐਕਸ਼ਨ ਲੈਂਦੇ ਨੇ ਕਿਹਦੇ ਖਿਲਾਫ਼ ਨਹੀਂ ਕੀ ਡਿਸਿਪਲਿਨ ਦਾ ਡੰਡਾ ਚਲਾਉਣਗੇ ਜਿਹਦੇ ਨਾਲ ਬਗਾਵਤ ਰੋਕਣ ਦੀ ਕੋਸ਼ਿਸ਼ ਹੋਏਗੀ ਜਾਂ ਪਿਆਰ ਮੁਹੱਬਤ ਦੇ ਨਾਲ ਉਹਨੂੰ ਟਿਕਾਉਣ ਦੀ ਕੋਸ਼ਿਸ਼ ਕਰਨਗੇ ਇਹ ਦੋ ਹੀ ਰਸਤੇ ਨੇ ਜੇ ਡੰਡਾ ਚਲਾਇਆ ਡਿਸਿਪਲਿਨ ਦਾ ਤਾਂ ਜ਼ਿਆਦਾ ਬਗਾਵਤ ਦੀਆਂ ਸੰਭਾਵਨਾ ਹੋਣਗੀਆਂ ਹੁਣ ਉਹ ਤਾਕਤ ਨਹੀਂ ਹੈ ਜਿਵੇਂ ਜਦੋਂ ਕਾਂਗਰਸ ਹਾਈ ਕਮਾਂਡ ਜਦੋਂ ਦੀ ਕਮਜ਼ੋਰ ਹੋ ਰਹੀ ਹੈ ਉਦੋਂ ਦੇ ਲੀਡਰ ਸਾਰੇ ਕਿਤੇ ਆਪੋ ਆਪਣਾ ਤਰੀਕਾ ਕਰਦੇ ਨੇ ਔਰ ਹਰ ਹਾਈ ਕਮਾਂਡ ਕਲਚਰ ਚ ਇਹ ਹੁੰਦਾ ਜਿੰਨਾ ਚਿਰ ਤਾਂ ਉਹ ਸਟਰੋਂਗ ਹੈ ਜਿਵੇਂ ਅੱਜ ਕੱਲ੍ਹ ਮੋਦੀ ਅਮਿਤ ਸ਼ਾਹ ਨੇ ਬੀਜੇਪੀ ਦਾ ਕੋਈ ਨਹੀਂ ਬੋਲ ਸਕਦਾ ਜਾਂ ਬੋਲਦਾ ਉਹ ਕਹਿੰਦੇ ਨੇ ਮਹਾਨ ਉਹੀ ਨੇ ਜੀ ਇਦੋਂ ਪਹਿਲਾਂ ਕਾਂਗਰਸ ਦੇ ਵੀ ਹਾਈਕਮਾਂਡ ਕਲਚਰ ਚ ਇਹ ਹੁੰਦਾ ਕਿ ਉਹਨਾਂ ਚਿਰ ਜਸਮਨ ਚੱਲਦਾ ਰਹਿੰਦਾ ਜਦ ਪੋਜੀਸ਼ਨ ਵਿਸਫੋਟਕ ਹੁੰਦੀ ਹੈ ਉਦੋਂ ਫਿਰ ਉਹ ਕੱਲੀ ਕੱਲੀ ਚੀਜ਼ ਕਰਦੇ ਹੀ ਨਜ਼ਰ ਆਉਂਦੀ ਹੈ ਉਸ ਤੋਂ ਬਾਅਦ
1: ਚਲੋ ਦੇਖਦੇ ਹਾਂ ਜੀ ਦੋਵਾਂ ਨੂੰ ਸਲਾਹ ਦਿੰਦੇ ਸੀ ਕਿ ਬਾਹਰ ਜਾ ਕੇ ਸਾਮ ਦਾਮ ਦੰਡ ਭੇਦ ਵਾਲਾ ਫਾਰਮੂਲਾ ਵਰਤੋ ਹੁਣ ਅੰਦਰ ਆਪਣਾ ਕਿੰਨਾ ਕੁ ਚੱਲਦਾ ਉਹ ਦੇਖਦੇ ਹਾਂ ਪਰ ਬਗਾਵਤ ਵਧਣ ਦੇ ਆਸਾਰ ਤਾਂ ਸਾਹਮਣੇ ਖੜੇ ਨੇ ਅੱਛਾ ਇੱਕ ਦੂਸਰਾ ਪਾਸਾ ਸਰਦਾਰ ਅਮੀਤ ਸਿੰਘ ਜੀ ਕਿ ਪੰਜਾਬ ਸਰਕਾਰ ਦਾ ਸਾਰਾ ਵਿਭਾਗ ਹੀ ਕਿਸੇ ਪਾਸੇ ਨਜ਼ਰ ਮਾਰ ਲਓ ਕਿਸੇ ਵਿਭਾਗ ਚ ਨਜ਼ਰ ਮਾਰ ਲਓ ਲਾਈਨਾਂ ਚ ਖੜੇ ਨਜ਼ਰ ਆਉਂਦੇ ਨੇ ਕਿ ਲੈ ਵੀ ਸਾਡੀ ਵਾਰੀ ਵੀ ਆਈ ਸਾਡੀ ਵਾਰੀ ਵੀ ਆਈ ਹੈ ਕੋਈ ਈਡੀ ਕੋਲ ਘਿਰਿਆ ਤੇ ਕੋਈ ਵਿਜੀਲੈਂਸ ਕੋਲ ਘਿਰਿਆ ਕਿਤੇ ਸੀਬੀਆਈ ਦਸਤਕ ਦੇ ਰਹੀ ਹੈ ਤੇ ਇਹ ਸਾਰੀ ਪ੍ਰਕਿਰਿਆ ਚ ਹੁਣ ਕਹਿੰਦੇ ਐਨਜੀਟੀ ਦਾ ਨੋਟਿਸ ਆ ਗਿਆ ਜੀ ਚੀਫ ਸੈਕਟਰੀ ਸਾਹਿਬ ਨੂੰ ਹੁਣ ਇੱਕ ਇਸ ਨੂੰ ਨਵੇਂ ਤਰੀਕੇ ਦੇ ਮਾਮਲੇ ਵਜੋਂ ਦੇਖੀਏ ਇਹਨੂੰ ਕਿਵੇਂ ਦੇਖੀਏ ਚੀਫ ਸੈਕਟਰੀ ਤੱਕ ਜੇ ਇਹ ਨੋਟਿਸ ਆਉਂਦਾ ਤਾਂ ਇਹਦਾ ਅਸਰ ਕਿਤੇ ਕਿੱਥੇ ਤੱਕ ਜਾਂਦਾ ਕਿਵੇਂ ਪੈਂਦਾ
0: ਤੇ ਐਨਜੀਟੀ ਦੇ ਵਿੱਚ ਇੱਕ ਪਟੀਸ਼ਨ ਫਾਈਲ ਕੀਤੀ ਹੋਈ ਹੈ ਕਿ ਚੰਡੀਗੜ੍ਹ ਦੇ ਪੈਰਾਫਰੀ ਦੇ ਵਿੱਚ ਆ ਜਿਹੜਾ ਨਾਲ ਨਿਊ ਚੰਡੀਗੜ੍ਹ ਉਦੋਂ ਅੱਗੇ ਜਿੱਥੇ ਵੱਡੇ ਵੱਡੇ ਫਾਰਮ ਹਾਊਸ ਬਣਾ ਰਹੇ ਨੇ ਲੋਕ ਸਾਰਾ ਕੁਝ ਹੈ ਇਹ ਜਿਹੜੀਆਂ ਜ਼ਮੀਨਾਂ ਨੇ ਮੇਨਲੀ ਇਹ ਫੋਰੈਸਟ ਰਿਜ਼ਰਵ ਦੀ ਜ਼ਮੀਨ ਮੰਨੀ ਜਾਂਦੀ ਹੈ ਕਿ ਇੱਥੇ ਫੋਰੈਸਟ ਰਿਜ਼ਰਵ ਇੱਥੇ ਖੇਤੀ ਤੋਂ ਬਿਨਾਂ ਐਗਰੀਕਲਚਰ ਗਤੀਵਿਧੀ ਤੋਂ ਬਿਨਾਂ ਦੂਜੀ ਕੋਈ ਨਹੀਂ ਹੋ ਸਕਦੀ ਉਹ ਸਾਰੀਆਂ ਨਹੀਂ ਹੋ ਸਕਦੀਆਂ ਹੋਰ ਚੀਜ਼ਾਂ ਨਹੀਂ ਕੀਤੀਆਂ ਜਾ ਸਕਦੀਆਂ ਪੰਜਾਬ ਗੌਰਮੈਂਟ ਨੇ ਇੱਕ ਪਾਲਿਸੀ ਬਣਾਈ ਜਿਹੜੀ ਹਾਊਸਿੰਗ ਵਾਲਿਆਂ ਨੇ ਜਿਹੜੀ ਚੀਫ ਸੈਕਟਰੀ ਦੇ ਥਰੂ ਇੱਕ ਪਾਲਿਸੀ ਬਣੀ ਹੈ ਜਿਹਦੇ ਚ ਬਿਲਡਿੰਗ ਦੀਆਂ ਉਸਾਰੀਆਂ ਦਾ ਤੇ ਸਹਿਮਤੀ ਪ੍ਰਗਟ ਕੀਤੀ ਹੈ ਉਹਦੀ ਇਜਾਜ਼ਤ ਦਿੱਤੀ ਐਨਜੀਟੀ ਦੇ ਵਿੱਚ ਪਬਲਿਕ ਐਕਸ਼ਨ ਕਮੇਟੀ ਜਿਹੜੀ ਹੈ ਬਣੀ ਹੋਈ ਲੁਧਿਆਣੇ ਦੀ ਉਹਨੇ ਇੱਕ

0: ਜਿਹੜਾ ਹਾਊਸਿੰਗ ਡਿਪਾਰਟਮੈਂਟ ਹੈ ਉਹਦਾ ਜਿਹੜਾ ਸੈਕਟਰੀ ਹੈ ਪ੍ਰਿੰਸੀਪਲ ਸੈਕਟਰੀ ਹੈ ਵਿਕਾਸ ਗਰਗ ਉਹਦਾ ਪਿਓ ਜਗਦੀਸ਼ ਚੰਦਰ ਇਹ ਦੋਨੋਂ ਇੱਧਰ ਘਰ ਬਣਾ ਰਹੇ ਨੇ ਹਾਊਸ ਪਹਿਲਾਂ ਤਾਂ ਇੱਥੇ ਜ਼ਮੀਨਾਂ ਇਹਨਾਂ ਨੇ ਲੈ ਕੇ ਜ਼ਮੀਨਾਂ ਲੈ ਕੇ ਉਸ ਤੋਂ ਬਾਅਦ ਘਰ ਬਣਾ ਰਹੇ ਨੇ ਇਹ ਨੀ ਪਤਾ ਫਾਰਮ ਹਾਊਸ ਬਣਾ ਰਹੇ ਨੇ ਜਾਂ ਘਰ ਬਣਾ ਰਹੇ ਨੇ ਜਿੱਡਾ ਵੀ ਘਰ ਬਣਾਇਆ ਉਹਨਾਂ ਨੇ ਔਰ ਇਹ ਜਿਹੜਾ ਘਰ ਨੇ ਇਹ ਇਹਨਾਂ ਨੇ ਇਹਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਇਹ ਪੋਲਿਸੀ ਬਣਾਈ ਹੈ ਕਿਉਂਕਿ ਸੈਕਟਰੀ ਮੇਨ ਬੰਦਾ ਹੁੰਦਾ ਕਿਸੇ ਵੀ ਡਿਪਾਰਟਮੈਂਟ ਦਾ ਆਫੀਸ਼ਲ ਹੈਡ ਹੈ ਉਸ ਤੋਂ ਬਾਅਦ ਫਿਰ ਚੀਫ ਸੈਕਟਰੀ ਹੈ ਦੋ ਮੇਜਰ ਵੱਡੇ ਬੰਦੇ ਨੇ ਦੋਨਾਂ ਨੇ ਉਹ ਪੋਲਿਸੀ ਮੇਕਿੰਗ ਦੇ ਵਿੱਚ ਉਹਨਾਂ ਨੂੰ ਟਾਰਗੇਟ ਬਣਾਇਆ ਪੋਲੀਟੀਕਲ ਬੰਦੇ ਉਹਦੇ ਚੋਂ ਛੱਡਤੇ ਜਿਹੜੇ ਹਾਲਾਂਕਿ ਪੋਲਿਸੀ ਤਾਂ ਕੈਬਨਿਟ ਨੇ ਵੀ ਅਪਰੂਵ ਕੀਤੀ ਹੈ ਪਰ ਇਹ ਦੋ ਬੰਦੇ ਐਡਵਾਈਸ ਇਹਨਾਂ ਨੇ ਕਰਨਾ ਹੁੰਦਾ ਕਿਉਂਕਿ ਪਰਮਾਨੈਂਟ ਗਵਰਨਮੈਂਟ ਨੇ ਤੇ ਇਹਨਾਂ ਨੂੰ ਗਵਰਨਮੈਂਟ ਨੂੰ ਸਲਾਹ ਦੇਣ ਲਈ ਕਿ ਇਹ ਗੱਲ ਪੀ ਐਲ ਪੀ ਏ ਜਿਹੜਾ ਐਕਟ ਹੈ ਜਾਂ ਬਾਕੀ ਦੇ ਜਿਹੜੇ ਹੋਰ ਹਾਰਡਲ ਨੇ ਇਹ ਉਹਨਾਂ ਦੀ ਉਲੰਘਣਾ ਕਰੂਗਾ ਇਹ ਨਾ ਪਲੋਸੀ ਬਣਾਈ ਤਾਂ ਇਹ ਇਲਜ਼ਾਮ ਹੈ ਦੋ ਵੱਡੇ ਆਈ ਐਸ ਅਫਸਰਾਂ ਤੇ ਜਿਹੜੇ ਟੌਪ ਤੇ ਨੇ ਇੱਕ ਤਾਂ ਚੀਫ ਸੈਕਟਰੀ ਤੇ ਇੱਕ ਸੈਕਟਰੀ ਪ੍ਰਿੰਸੀਪਲ ਸੈਕਟਰੀ ਜਿਹਨਾਂ ਦੇ ਘਰ ਵਾਲਿਆਂ ਨੇ ਜਾਂ ਆਪ ਘਰ ਵਾਲੇ ਕੀ ਆਪਣੇ ਹੀ ਨੇ ਉਹਨਾਂ ਦੇ ਘਰ ਨਾ ਘਰ ਦਾ ਮੁੰਡਾ ਤੇ ਬਾਪ ਬਣਾ ਰਹੇ ਨੇ ਇਹਨਾਂ ਲਈ ਉਹ ਬਣਾ ਰਹੇ ਨੇ ਇਹਨਾਂ ਦੇ ਤਾਂ ਰਹਿਣਾ ਹੀ ਹੈ ਉਹਦੇ ਚ ਉਹ ਜਿਹੜੇ ਘਰ ਬਣਾ ਰਹੇ ਨੇ ਉਹਨੂੰ ਕਨਫਲਿਕਟ ਆਫ ਇੰਟਰਸਟ ਦੇ ਰੂਪ ਦੇ ਵਿੱਚ ਗੱਲ ਉਹਦੇ ਤੇ ਇਹਨਾਂ ਨੂੰ ਨੋਟਿਸ ਦਿੱਤਾ ਹੈ ਜਵਾਬ ਦੇਣ ਦੇ ਵਾਸਤੇ ਕਿ ਇਹ ਕੀ ਗੱਲ ਹੈ ਕਿਉਂ ਇਹ ਵਾਇਲੇਸ਼ਨ ਤੁਸੀਂ ਕੀਤੀ ਹੈ ਇਸੇ ਤਰ੍ਹਾਂ ਛੇ ਡਿਪਟੀ ਕਮਿਸ਼ਨਰਾਂ ਨੂੰ ਵੀ ਨੋਟਿਸ ਗਿਆ ਹੈ ਛੇ ਜ਼ਿਲ੍ਹਿਆਂ ਦੇ ਟੋਟਲ ਕੰਡੀ ਬੈਲਟ ਦੇ ਵਿੱਚ ਤੇ ਇਹ ਟੋਟਲ ਕੰਡੀ ਬੈਲਟ ਦੇ ਵਿੱਚ ਰਿਜ਼ਰਵ ਫੋਰੈਸਟ ਦਾ ਮਾਮਲਾ ਹੈ ਜੇ ਤੁਸੀਂ ਸਾਰੇ ਕਿਤੇ ਹੀ ਇਜਾਜ਼ਤ ਦਿਓਗੇ ਤਾਂ ਉਹਦਾ ਬੜਾ ਅਸਰ ਪੈਣਾ ਜਿਹਦੇ ਚ ਮੋਹਾਲੀ ਹੈ ਇੱਥੋਂ ਸ਼ੁਰੂ ਹੋ ਜੇ ਮੋਹਾਲੀ ਵੀ ਹੈ ਨਵਾਂ ਸ਼ਹਿਰ ਹੁਸ਼ਿਆਰਪੁਰ ਪਠਾਨਕੋਟ ਗੁਰਦਾਸਪੁਰ ਜਿਹੜੇ ਇਹ ਕੰਡੀ ਬੈਲਟ ਦੇ ਜ਼ਿਲ੍ਹੇ ਨੇ ਉਹ ਸਾਰੇ ਜ਼ਿਲ੍ਹਿਆਂ ਦੇ ਹੀ ਈਵਨ ਰੋਪੜ ਛੇ ਦੇ ਛੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਉਹਦੀ ਸਿਚੁਏਸ਼ਨ ਰਿਐਲਿਟੀ ਕੀ ਹੈ ਉਹਨਾਂ ਤੋਂ ਰਿਪੋਰਟ ਮੰਗੀ ਹੈ ਡੀਸੀਆਂ ਤੋਂ ਰਿਪੋਰਟ ਮੰਗੀ ਹੈ ਇਹਨਾਂ ਨੂੰ ਵੀ ਆਪਣਾ ਪੱਖ ਸਪਸ਼ਟ ਕਰਨ ਦੇ ਲਈ ਗੱਲ ਕੀਤੀ ਗਈ ਹੈ ਇਹ ਇੱਕ ਬਹੁਤ ਬੜਾ ਇਸ਼ੂ ਹੁੰਦਾ ਹੈ ਜਦੋਂ ਮਤਲਬ ਟੌਪ ਬਿਊਰੋਕਰੇਟ ਜਿਹੜੇ ਨੇ ਉਹਨਾਂ ਨੂੰ ਵੀ ਇਹੋ ਜਿਹੇ ਮਾਮਲਿਆਂ ਦੇ ਵਿੱਚ ਨੋਟਿਸ ਹੋਣ ਲੱਗ ਜਾਣ ਕਿ ਤੁਸੀਂ ਖੁਦ ਵਾਇਲੇਟ ਕਰਦੇ ਹੋ ਜੇ ਮੰਨ ਲਓ ਉਹਨਾਂ ਤੇ ਐਲੀਗੇਸ਼ਨ ਲੱਗੇ ਨੇ ਵਾਇਲੇਟ ਕਰਨ ਦੇ ਤਾਂ ਜਿਹੜੀ ਇਖਲਾਕੀ ਤੌਰ ਤੇ ਉਹ ਵੀ ਇੱਕ ਅਥਾਰਟੀ ਹੈ ਕਾਨਸਟੀਟਿਊਸ਼ਨਲ ਅਥਾਰਟੀ ਹੈ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੈ ਵਾਤਾਵਰਨ ਦੇ ਮਾਮਲੇ ਦੇ ਵਿੱਚ ਸਭ ਤੋਂ ਵੱਡੇ ਹੁਣ ਜੇ ਤਾਂ ਇਖਲਾਕੀ ਤੌਰ ਤੇ ਹੋਵੇ ਕਿਸੇ ਵੈਸਟਰਨ ਡੈਮੋਕਰੇਸੀ ਚ ਫਿਰ ਤਾਂ ਇਹਨਾਂ ਚੀਜ਼ਾਂ ਦੇ ਉੱਤੇ ਹੀ ਉਹ ਬੰਦੇ ਪਦਵੀਆਂ ਤੋਂ ਹਟਾ ਕੇ ਉਸ ਤੋਂ ਬਾਅਦ ਉਹਦੀ ਕੋਈ ਜਾਂਚ ਹੋਣੀ ਹੁੰਦੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੁਣ ਜੇ ਉਹ ਜਾਂਚ ਨਹੀਂ ਹੋ ਰਹੀ ਹੋਏਗੀ ਤਾਂ ਇਹ ਉਹਨਾਂ ਹੀ ਪੋਸਟਾਂ ਤੇ ਬੈਠੇ ਰਹਿਣਗੇ ਤੇ ਕੱਲ ਨੂੰ ਜਾਏ ਕਹਿਣਗੇ ਪੋਲੀਟੀਸ਼ੀਅਨਾਂ ਨੂੰ ਕਿ ਤੁਸੀਂ ਮੂਹਰੇ ਆਓ ਨਹੀਂ ਤਾਂ ਤੁਸੀਂ ਵੀ ਫਸੋਗੇ ਅਸੀਂ ਤਾਂ ਕੈਬਨਿਟ ਚ ਲਿਜਾਣਾ ਕੈਬਨਿਟ ਨੇ ਅਪਰੂਵ ਕੀਤੀ ਹੈ ਪਾਲਿਸੀ ਅਸੀਂ ਤਾਂ ਉਸੇ ਨੂੰ ਗੱਲ ਕੀਤੀ ਹੈ ਤਾਂ ਫਿਰ ਰਲ ਮਿਲ ਕੇ ਇੱਕ ਗੱਠਜੋੜ ਉਹਨਾਂ ਦਾ ਔਰ ਨਹੀਂ ਤਾਂ ਤੁਸੀਂ ਦੇਖੋ ਕੱਲੀਆਂ ਤਨਖਾਹਾਂ ਤੋਂ ਚਾਹੇ ਚੀਫ ਸੈਕਟਰੀ ਹੋਵੇ ਚਾਹੇ ਪ੍ਰਿੰਸੀਪਲ ਸੈਕਟਰੀ ਹੋਵੇ ਆ ਨਵੇਂ ਚੰਡੀਗੜ੍ਹ ਦੇ ਆਲੇ ਦੁਆਲੇ ਫਾਰਮਾ ਉਦਯੋਗੀਆਂ ਵੱਡੀਆਂ ਜ਼ਮੀਨਾਂ ਉਹ ਲੈ ਕੇ ਕਿੰਨੇ ਕੁ ਖਰੀਦ ਕੇ ਕਿੰਨੀਆਂ ਕੁ ਚੀਜ਼ਾਂ ਪਾ ਸਕਦੇ ਨੇ ਜੇ ਲੋਕਾਂ ਨੇ ਹਿਸਾਬ ਕਿਤਾਬ ਲਾਉਣਾ ਹੋਵੇ ਪੈਸੇ ਕਿੰਨੇ ਖਰਚ ਹੁੰਦੇ ਨੇ ਉੱਥੇ ਕਿੰਨੀਆਂ ਗੱਲਾਂ ਹੁੰਦੀਆਂ ਨੇ ਇਹਦੇ ਤੋਂ ਮੋਟਾ ਜਿਹਾ ਅੰਦਾਜ਼ਾ ਲਾਇਆ ਜਾ ਸਕਦਾ ਕਿਉਂਕਿ ਇਦੋਂ ਪਹਿਲਾਂ ਅਮਰਿੰਦਰ ਸਿੰਘ ਦਾ ਤੇ ਸੁਖਬੀਰ ਦਾ ਮਹਿਲ ਜਿਹੜੇ ਨੇ ਸੀਸ ਮਹਿਲ ਤੇ ਜਿਹੜੇ ਸੁਖਵਿਲਾਸ ਦਿਖਾਈ ਦੇ ਰਹੇ ਨੇ ਲੋਕਾਂ ਨੂੰ ਬਹੁਤ ਵੱਡੇ ਵੱਡੇ ਹੋਰ ਵੀ ਬਹੁਤ ਲੋਕਾਂ ਦੇ ਹੈਗੇ ਨੇ ਜਿਹੜੇ ਇਹ ਵੀ ਤਾਂ ਇਹਦਾ ਮਤਲਬ ਨਾਲ ਹੀ ਨੇ ਟੋਟਲ ਬਿਊਰੋਕਰੇਟਿਕ ਸੈਟਅਪ ਜਿਹੜਾ ਬਣਿਆ ਹੋਇਆ ਇਹ ਇੱਕ ਚੈਲੰਜ ਹੈ ਜਦੋਂ ਬਹੁਤ ਸਾਰੇ ਕੇਸਾਂ ਦੇ ਵਿੱਚ ਇਹ ਆ ਗਿਆ ਇਨਵਾਇਰਮੈਂਟਲ ਲਾਅ ਦੀ ਵਾਇਲੇਸ਼ਨ ਦੇ ਤੌਰ ਤੇ ਉਦੋਂ ਬਿਨਾਂ ਵੀ ਰੀਅਲ ਸਟੇਟ ਦੇ ਮਾਮਲੇ ਚ ਹੋਰਾਂ ਮਾਮਲਿਆਂ ਦੇ ਵਿੱਚ ਵੀ ਜਦੋਂ ਸ਼ੱਕ ਦੀ ਸੂਈ ਜਿਹੜੀ ਆ ਉਹ ਜਾਣ ਲੱਗ ਜੇ ਵੱਡੇ ਵੱਡੇ ਤਾਕਤਵਰ ਲੋਕਾਂ ਦੇ ਖਿਲਾਫ ਤਾਂ ਜੋ ਮਰਜ਼ੀ ਉਹ ਕਹਿੰਦੇ ਰਹਿਣ ਕਿ ਅਸੀਂ ਪਾਰਟੀ ਵਿੱਚ ਨਾ ਡੈਮੋਕਰੇਸੀ ਦੇ ਵਿੱਚ ਪਰਸੈਪਸ਼ਨ ਬਹੁਤ ਮਾਅਨੇ ਰੱਖਦੀ ਹੈ ਔਰ ਜੇ ਤੁਸੀਂ ਲੋਕਾਂ ਨੂੰ ਇਹ ਜਚਾ ਨਹੀਂ ਸਕਦੇ ਕਿ ਭਾਈ ਅਸੀਂ ਬਿਲਕੁਲ ਠੀਕ ਹਾਂ ਅਸੀਂ ਕੁਝ ਨਹੀਂ ਕੀਤਾ ਤਾਂ ਫਿਰ ਤੁਹਾਡਾ ਇਮੇਜ ਨਹੀਂ ਸੁਧਰੂਗਾ ਉਸ ਸਾਰੇ ਮਾਮਲੇ ਦੇ ਵਿੱਚ ਜਾਂ ਤਾਂ ਸਾਹਮਣੇ ਆ ਕੇ ਪੰਜਾਬ ਗਵਰਨਮੈਂਟ ਨੂੰ ਪੰਜਾਬ ਦੇ ਲੋਕਾਂ ਲਈ ਕੋਈ ਨਾ ਕੋਈ ਪ੍ਰੈਸ ਕਾਨਫਰੰਸ ਕਰਨ ਨੂੰ ਕੋਈ ਦੱਸਣ ਦਸਤਾਵੇਜ਼ ਦੇ ਤੌਰ ਦੇ ਉੱਤੇ ਉਹ ਦੱਸਣਾ ਚਾਹੀਦਾ ਕਿ ਇਹ ਗੱਲ ਦੱਸੋ ਜੀ ਕੀ ਹੈ ਔਰ ਇਹਦਾ ਜਵਾਬ ਹੁਣ ਕੀ ਦਿੰਦੇ ਨੇ ਐਨ ਜੀ ਟੀ ਦੇ ਵਿੱਚ ਅੱਗੇ ਜਿਹੜਾ ਪ੍ਰੋਸੈਸ ਚੱਲੂਗਾ ਉਹਦੇ ਵਿੱਚ ਕਿਵੇਂ ਕੋਈ ਗੱਲ ਹੁੰਦੀ ਹੈ ਉਸ ਤੋਂ ਬਾਅਦ ਪਤਾ ਲੱਗੂਗਾ ਪਰ ਇਹ ਹੈ ਬਹੁਤ ਪੰਜਾਬ ਸਰਕਾਰ ਦੇ ਲਈ ਇੱਕ ਚੁਣੌਤੀ ਹੈ ਤੇ ਉਹਦੇ ਅਫਸਰਾਂ ਲਈ ਵੀ ਚੁਣੌਤੀ
1: ਬਿਲਕੁਲ ਇਹ ਚੁਣੌਤੀ ਤਾਂ ਹੈਗੀ ਹੈ ਇਹੀ ਜੀ ਚੁਣੌਤੀ ਪਾਵਰਕੌਮ ਦੇ ਮੂਹਰੇ ਵੀ ਖੜੀ ਹੈ ਜੀ ਮੌਜੂਦਾ ਸੀ ਐਮ ਡੀ ਵੀ ਘਿਰਿਆ ਤੇ ਪੁਰਾਣੇ ਸੀ ਐਮ ਡੀ ਨੂੰ ਚੱਕ ਵੀ ਲਿਆ ਵਿਜੀਲੈਂਸ ਨੇ ਤੇ ਉਹਦੇ ਨਾਲ ਦੋ ਸਾਥੀ ਹੋਰ ਗ੍ਰਿਫਤਾਰ ਨੇ ਤੇ ਇੱਧਰ ਇੰਜੀਨੀਅਰਾਂ ਨੇ ਕਹਿੰਦੇ ਜੀ ਇੰਜੀਨੀਅਰ ਇਕੱਠੇ ਹੋ ਕੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਦਿੱਤੀ ਹੈ ਸੋ ਹੁਣ ਇਹ ਚਿੱਠੀ ਕਿਹਨੂੰ ਬਚਾਉਣ

0: ਲਈ, ਕਿਹਨੂੰ ਫਸਾਉਣ ਲਈ, ਕਿਹਦਾ ਜਵਾਬਦੇਹੀ ਤੈਅ ਕਰਨ ਲਈ, ਇਹ ਇਹ ਸਰਕਾਰ ਦੇ ਉੱਤੇ ਕੋਈ ਦਬਾਅ ਬਣਾ ਪਾਏਗੀ ਚਿੱਠੀ? ਇਹ ਕਿਸ ਤਰ੍ਹਾਂ ਦਾ ਪਾਵਰ ਕੌਮ ਦੇ ਲਈ ਨਵਾਂ ਸਵਾਲ ਖੜਾਉਂਦਾ ਇਹਦੇ ਨਾਲ?
1: PSPCL ਦੀ ਤੇ PSPCL ਦੀ ਜਿਹੜੀ ਇੰਜੀਨੀਅਰ ਐਸੋਸੀਏਸ਼ਨ ਆ ਪੁਰਾਣੇ ਬੋਰਡ ਦੀ ਉਹ ਬਣੀ ਹੋਈ ਹੈ, ਉਹ ਕਾਫੀ ਸਰਗਰਮ ਰਹਿੰਦੀ ਹੈ ਹਮੇਸ਼ਾ ਆਪਣੇ ਅਦਾਰੇ ਲਈ, ਤੇ ਇੱਕ ਤਾਂ ਆਪਣੇ ਹਿੱਤ ਹੁੰਦੇ ਨੇ ਇੱਕ ਅਦਾਰੇ ਦੇ ਹਿੱਤ ਹੁੰਦੇ। ਹੁਣ ਵੀ ਉਹਨਾਂ ਨੇ ਚਿੱਠੀ ਚੀਫ ਮਿਨਿਸਟਰ ਨੂੰ ਲਿਖੀ, ਜੋ ਪਹਿਲਾਂ ਵੀ ਚਿੱਠੀ ਲਿਖੀ ਸੀ ਉਹਨੇ ਆ ਸਾਰੇ ਮਾਮਲੇ ਦੇ ਵਿੱਚ, ਜਿਹੜੀਆਂ ਗਰੰਟੀ ਗਰੁੰਟੀ ਜੇ ਉਹ ਜਿੰਨੇ ਵੀ ਕੇਸ ਚੱਲ ਰਹੇ ਨੇ ਔਰ ਜਿੰਨੇ ਵੀ ਨੋਰਮ ਜਿਹੜੇ ਸਾਈਡ ਲਾਈਨ ਕਰਕੇ ਵੱਡੀਆਂ ਪੋਸਟਾਂ ਤੇ ਬੰਦੇ ਲਾਉਣ ਦੇ ਸਵਾਲ ਨੇ, ਇਹਦੇ ਤੇ ਵੀ ਲਿਖੇ ਸੀ। ਹੁਣ ਉਹਨਾਂ ਨੇ ਇਹ ਲਿਖੀ ਹੈ ਵੀ ਜਿਹੜੇ ਤੁਸੀਂ ਇਹ ਟੈਕਨੀਕਲ ਬੰਦਿਆਂ ਨੂੰ ਪਿਕ ਐਂਡ ਚੂਜ ਕਰਕੇ ਅਰੈਸਟ ਕਰਦੇ ਹੋ, ਕਿਉਂਕਿ ਕੱਲ ਬਿਜ਼ਨਸ ਨੇ ਕੇਡੀ ਚੌਧਰੀ ਜਿਹੜੇ ਕਾਫੀ ਸਮੇਂ ਤੱਕ CMD ਰਹੇ ਨੇ ਔਰ ਇੱਕ ਬਾਅਦ ਦੇ ਵਿੱਚ ਉਦੋਂ ਭਾਵੇਂ SDO ਸੀ ਜਿਹੜੇ, ਉਹ ਹੁਣ ਚੀਫ ਇੰਜੀਨੀਅਰ ਬਣ ਕੇ ਰਿਟਾਇਰ ਹੋਏ ਸੀਗੇ, ਦੂਜੇ ਬੰਦੇ ਪ੍ਰਭਾਕਰ ਜਿਹੜੇ ਗ੍ਰਿਫਤਾਰ ਕੀਤੇ ਨੇ, ਤੇ ਤੀਜਾ ਤਾਂ ਜਿਹੜਾ ਉਹ ਹੈ ਰੀਅਲ ਸਟੇਟ ਬਿਲਡਰ ਹੈ। ਇਹਨਾਂ ਦਾ ਇਹ ਕਹਿਣਾ ਕਿ ਟੈਕਨੀਕਲ ਬੰਦਿਆਂ ਨੂੰ ਪਿਕ ਐਂਡ ਚੂਜ ਕਰਕੇ ਸਮੇਂ ਦੇ ਲਿਹਾਜ਼ ਨਾਲ ਤੁਸੀਂ ਪੋਲੀਟੀਕਲ ਮੈਰਿਜ ਲੈਣ ਦੇ ਲਈ ਗ੍ਰਿਫਤਾਰ ਕਰਦੇ ਹੋ, ਨਹੀਂ ਤਾਂ 15 ਸਾਲ ਪੁਰਾਣਾ ਜਿਹੜਾ ਇਹ ਕੇਸ ਹੈ, ਸਰਕਾਰ ਨੂੰ ਇਹਦਾ ਜਵਾਬ ਦੇਣਾ ਚਾਹੀਦਾ ਹੈ ਕਿ ਤੁਹਾਨੂੰ ਇਹਦੀ ਜਾਂਚ ਕਰਾਉਣੀ ਚਾਹੀਦੀ ਹੈ। ਉਹ ਕਹਿੰਦੇ ਵਿਜੀਲੈਂਸ ਦੀ ਜਿਹੜੀ ਜਾਂਚ ਹੈ ਉਦੋਂ ਤੇ ਭਰੋਸਾ ਉੱਠ ਚੁੱਕਿਆ। ਕਿਉਂ ਭਰੋਸਾ ਉੱਠ ਚੁੱਕਿਆ? ਕਿ ਜਦੋਂ 5 ਸਾਲ ਪਹਿਲਾਂ ਇਹਦੇ ਕੋਲ ਇੱਕ ਸ਼ਿਕਾਇਤ ਸੀ ਇਹੀ, ਤਾਂ 5 ਸਾਲਾਂ ਦੇ ਦੌਰਾਨ ਉਹਦੀ ਤੁਰੰਤ ਜਾਂਚ ਕਰਕੇ ਉਦੋਂ ਕਾਰਵਾਈ ਕਿਉਂ ਨਹੀਂ ਕੀਤੀ? ਹੁਣ ਤੱਕ ਕਿਉਂ ਬੈਠੇ ਰਹੇ? ਆਪਾਂ ਇਹ ਕੱਲ ਵੀ ਇਹ ਸਵਾਲ ਉਠਾਇਆ ਸੀ ਕਿ ਇੰਨਾ ਲੰਬਾ ਸਮਾਂ ਕਿਉਂ ਬੈਠੇ ਰਹੇ ਉਹਦੇ ਉੱਤੇ ਜਾ ਕੇ? ਹੁਣ ਕੋਈ ਮੌਕਾ ਮਿਲ ਹੈ ਇਹੋ ਜਿਹਾ ਜਾਂ ਤੁਸੀਂ ਕੋਈ ਗੱਲ ਕਰ ਰਹੇ ਹੋ? ਦੂਜੀ ਗੱਲ ਉਹ ਕਹਿੰਦੇ ਨੇ ਵੀ ਜਿਹੋ ਜਿਹੀ ਲੂਜ ਜੀ FIR ਹੈ, ਤੇ ਇਹ FIR ਦਾ ਮਤਲਬ ਇਹਨਾਂ ਬੰਦਿਆਂ ਨੂੰ ਫੜਨਾ ਨਹੀਂ, ਇਹਨਾਂ ਬੰਦਿਆਂ ਦੇ ਰਾਹੀਂ ਕਿਤੇ ਹੋਰ ਪਹੁੰਚਣਾ, ਤੁਹਾਡੀ ਸਿਆਸਤ ਜਿਹੜੀ ਹੈ ਉਹ ਕਿਤੇ ਹੋਰ ਪਹੁੰਚਣ ਦੀ, ਉਹਦੇ ਲਈ ਹੋਰ ਗੱਲਾਂ ਕਰੋ ਤੇ ਉਹਦੇ ਲਈ ਟੈਕਨੀਕਲ ਬੰਦਿਆਂ ਨੂੰ ਡਿਮੋਰਲਾਈਜ਼ ਮਤ ਕਰੋ। ਕੱਲ ਨੂੰ ਜਿਹੜੇ ਬੰਦੇ ਕੰਮ ਕਰ ਰਹੇ ਨੇ ਫਿਰ ਉਹ ਕੀ ਕਰਨਗੇ, ਕਿਸ ਤਰੀਕੇ ਦੇ ਨਾਲ ਕਰਨਗੇ, ਇਹਦੇ ਤੇ ਗੱਲ ਹੋਏਗੀ। ਇਸੇ ਲਈ ਉਹਨਾਂ ਨੇ ਇੱਕ ਡਿਮਾਂਡ ਕੀਤੀ ਹੈ ਕਿ ਇਸ ਮਾਮਲੇ ਨੂੰ ਤੁਸੀਂ ਸਾਰੇ ਇੰਜੀਨੀਅਰਾਂ ਦਾ ਜਾਂ ਬਾਕੀ ਟੈਕਨੀਕਲ ਬੰਦਿਆਂ ਦਾ ਭਰੋਸਾ ਜਿੱਤਣ ਦੇ ਲਈ ਕਿਸੇ ਹਾਈ ਕੋਰਟ ਦੇ ਸਿਟਿੰਗ ਜਾਂ ਰਿਟਾਇਰਡ ਜੱਜ ਦੀ ਜੁਡੀਸ਼ਲ ਇਨਕੁਆਰੀ ਮਾਰਕ ਕਰੋ, ਉਹ ਟਾਈਮ ਬਾਉਂਡ ਤਰੀਕੇ ਦੇ ਨਾਲ। ਜੇ ਕੋਈ ਉਹਦੇ ਚ ਫਸਦਾ ਤਾਂ ਸਜ਼ਾ ਦਿਓ, ਜੇਕਰ ਕੋਈ ਨਹੀਂ ਫਸਦਾ ਤਾਂ ਕਿ ਉਹਨੂੰ ਤੁਰੰਤ ਛੱਡਿਆ ਜਾ ਸਕੇ, ਉਹਦੇ ਚ ਕਿਸੇ ਦਾ ਹੋਰ ਮੋਟਿਵ ਨਾ ਹੋਵੇ ਪੋਲੀਟੀਕਲੀ ਜਾਂ ਬਾਕੀ ਦੀਆਂ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ। ਜੇਕਰ ਉਹ ਮੋਟਿਵ ਅੱਗੇ ਚੱਲਦੇ ਰਹਿਣਗੇ ਜਾਂ ਉਹ ਮਕਸਦ ਰਹਿਣਗੇ, ਫਿਰ ਤਾਂ ਉਹਦਾ ਖਾਜਾ ਜਿਹੜਾ ਆਮ ਦੂਜੇ ਬੰਦੇ ਬਣਦੇ ਰਹਿਣਗੇ ਜਿਹੜੇ ਨਹੀਂ ਉਸ ਲੈਵਲ ਤੇ ਗੱਲ ਕਰ ਰਹੇ। ਹੁਣ ਚੀਫ ਮਿਨਿਸਟਰ ਕੋਈ ਜਵਾਬ ਵੀ ਦਿੰਦੇ ਨੇ ਇਹੋ ਜਿਹੇ ਚਿੱਠੀਆਂ ਦਾ CMO ਕਿ ਨਹੀਂ ਮੈਨੂੰ ਨਹੀਂ ਪਤਾ, ਚਿੱਠੀਆਂ ਬਹੁਤ ਲੋਕ ਐਸੋਸੀਏਸ਼ਨ ਆ ਬਹੁਤ ਲੋਕ ਲਿਖਦੇ ਨੇ ਕਿ ਮੈਂ ਡੈਪੂਟੇਸ਼ਨ ਮਿਲਣਾ ਦਾ ਫਲਾਣਾ ਹੈ। CMO ਕੋਈ ਐਕਨੋਲਜਮੈਂਟ ਵੀ ਦਿੰਦਾ ਜਾਂ ਨਹੀਂ, ਇਹ ਸਮਝ ਨਹੀਂ ਆਉਂਦੀ ਕਿ ਇਹਨਾਂ ਦਾ ਕੋਈ ਫਰਕ ਪਊਗਾ ਜਾਂ ਨਹੀਂ। ਹਾਂ, ਇਹ ਚਿੱਠੀਆਂ ਪਬਲਿਕ ਡੋਮੇਨ ਦੇ ਵਿੱਚ ਆ ਕੇ ਲੋਕਾਂ ਦੇ ਲਈ ਇੱਕ ਲੌਜਿਕ ਜ਼ਰੂਰ ਬਣ ਜਾਂਦੀਆਂ ਨੇ, ਇੱਕ ਦਲੀਲ ਬਣ ਜਾਂਦੀ ਹੈ ਕੇਸ ਲੈਵਲ ਦੇ ਉੱਤੇ। ਹੁਣ ਇਹ ਦੇਖਣਾ ਹੈ ਕਿ ਇੱਕ ਦਿਨ ਦਾ ਰਿਮਾਂਡ ਇਹਨਾਂ ਨੂੰ ਮਿਲਿਆ ਸੀਗਾ ਕੇਡੀ ਚੌਧਰੀ ਉਹਨਾਂ ਦਾ ਜਿਹੜੇ ਅਰੈਸਟ ਕੀਤੇ ਗਏ ਨੇ, ਤੇ ਹੁਣ ਇਹਦੇ ਤੋਂ ਬਾਅਦ ਦੁਬਾਰਾ ਪੇਸ਼ ਹੋਣਗੇ, ਦੁਬਾਰਾ ਰਿਮਾਂਡ ਮਿਲੂਗਾ ਜਾਂ ਜੁਡੀਸ਼ਲ ਚਲੇ ਜਾਣਗੇ ਜਾਂ ਉਹਨਾਂ ਦੀ ਜ਼ਮਾਨਤ ਕਦੋਂ ਹੁੰਦੀ ਹੈ ਤੇ ਇਦੋਂ ਬਾਅਦ ਦੇ ਵਿੱਚ ਦੇਖਣਾ ਹੋਏਗਾ ਸਾਰੇ ਪ੍ਰੋਸੈਸ ਦੇ ਵਿੱਚ। ਇਹ ਗੱਲ ਜ਼ਰੂਰੀ ਹੈ ਕਿ ਚੀਜ਼ਾਂ ਟਾਈਮ ਬਾਉਂਡ ਇਹਨਾਂ ਸਵਾਲਾਂ ਦਾ ਆ ਕੇ ਜਵਾਬ ਦੇਣਾ ਚਾਹੀਦਾ ਕਿਸੇ ਧਿਰ ਨੂੰ।
2: Pag long weekend na walang Toyota Prius plug-in hybrid, ang daming pit stops. But when you get a Prius plug-in hybrid ngayong red tag days, tuloy-tuloy lang up to an estimated combined range na hanggang 962 kilometers. Unplug and unwind. Take advantage of red tag days on now. Get a $5,000 lease incentive plus up to $2,500 federal rebate for eligible customers on select 2026 Prius plug-in hybrid models. Visit shoptoyota.ca or your local Toyota dealer today.
3: The time is 6 p.m.
2: Magre-relax sana sa lake. Pero kung walang Toyota Tundra, ang ingay. But when you get a Tundra sa inyong local Toyota dealer, you can take advantage of towing capacity na hanggang 11,000 pounds para makahanap ng lugar na mas tahimik. Take advantage of Red Tag Days. On now. Lease a 2026 Tundra 4x4 Double Cab SR5 from $145 weekly for 60 months at 4.79% APR with $86.99 down. Hybrid available. Visit shoptoyota.ca or your local Toyota dealer today.
4: Whenever you want it, wherever you are. At the Palmer.